ਪੌੜੀ ਜੀ ਸਿਵੇਂ ਸੁਪਾਏ ਸੋ ਸਾਹਿਬ ਸਦਾ ਸਮਾ ਲਿਆ ਜਿਤ ਕਿਤਾ ਪਾਏ ਆਪਣਾ ਸਭ ਕਾਲ ਬ੍ਰੇਕੀ ਉਕਾ ਲਿਆ ਮੰਦਾ ਮੁੰਨਾ ਕਿਚ ਦੇ

ਚਾਕਰ ਲੱਗੇ ਚਾਕਰ ਨਾਲੇ ਗਰਭਵਾਤ ਗੁਲਾ ਕਰੇ ਕਣੀਰੀ ਆਖ ਸੁਣ ਪਾਏ ਸਾ ਗਵਾਏ ਸੇਵਾ ਕਰੇ ਤਾਗਜ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ

ਸਭ ਤੇ ਉਚਤਾ ਕੇ ਸੁਭਾ ਬਣੀ ਨਾਨਕ ਦੇ ਗੁਣਨਾਮ ਸੁਖਮਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਤਾਰ ਕਾ ਸੇ ਦਸਖਤ ਕਾ ਪਾਤਸ਼ਾਹੀ ਦਸਵੀਂ।

0: ਚਾਮਣੇ ਬੰਤ ਨਮਹੀ ਜਲ ਚਲ ਮਹਾ ਜੈ ਤੈ ਪ੍ਰਸੂ ਪ੍ਰਣਾਨ ਧਾਨ ਜਾਗ ਮਗਤ ਤੇਜ ਪੂਰਨ ਪ੍ਰਤਾਪ ਅਮਰ ਜਬੀਨ ਜੇ ਜਪਤ ਜਾ
1: ਸਤੋ ਤਾ ਸਤ ਪਤਾਰ ਬਿਤਰਿਓ ਅਦ੍ਰਿਸ਼ਟ ਜੈ

0: ਦੁੱਧ ਸਮਾਈ ਚੁੱਲੇ ਰਾਂਚਣੇ ਇੱਕ ਨਿਹਾਲੀ ਪੈਸਵਣ ਇੱਕ ਪਰਣ ਕੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਈ ਭੇ ਰੱਖੇ ਆਪ ਤਿਸ ਵਿੱਚ

बोलो बोलो बोलो।

ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨੇ ਯਾਤਰਾ ਸਫਲੀ ਕਰਨੀ।

Oh, my God.

Jedi.

Stop.

I'm not going to be able to do that.

Thank you.

ਜੋ

Sa

Bye.

Thank you.

Thank you.

Thank you.

Sampai jumpa di video selanjutnya.

ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਪੰਡ ਪਿਆਰਿਓ ਟਾਲੀ ਮੰਗਿਓ ਸਰਬਾਤਰ ਸ਼ਹੀਦ ਮਰੀਦੋ ਸਚਿਆਰਿਓ ਪਿਆਰਿਓ ਸਾਹਿਬ ਥਾਈ ਹੋਏ ਸਹਾਇਓ ਜਿਨ੍ਹਾਂ ਨਾਮ ਦਾ ਪਿਆ ਵੰਡ ਛਕਿਆ ਧਰਮ ਹੇਠ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ

ਅਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਛਾ ਰਿਆ ਬਿਰਧ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ ਖਾਲਸੇ ਜੀ ਦਾ ਮਨ ਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਗ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕਾਬਲ ਸਰ ਜੀ ਤਰਨ ਤਾਰਨ ਜੀ ਤਾਪਿਆਣੇ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਦੀ ਚਮਕੌਰ ਜੀ ਦਮਦਮੇ ਜੀ ਤਮ ਤਾਣ ਜੀ ਮੁਕਤਸਰ ਸਾਹਿਬ ਪਾਉਂਟਾ ਸਾਹਿਬ ਤਖਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸ ਗੰਜਰ ਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਗਾਰਿਆ ਨਿਸ਼ਾਨ ਸਾਹਿਬਾ ਸੰਜੁਗਾ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ।

ਭੁੱਲ ਚੁੱਕ ਮਾਫ਼ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜ੍ਹਦੇ ਸੁਣਦੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਗੁਰੂ ਪਿਆਰੀ ਸਾਧ ਸੰਗਤ ਜੀ ਸਜ ਜਾਓ। ਪੰਥ ਦੇ ਮਾਨ ਦਿਵਾਨ ਗਿਆਨੀ ਅਵਨੀਤ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਅੱਜ ਦੀ ਲੜੀਵਾਰ ਕਥਾ ਦੀ ਹਾਜ਼ਰੀ ਭਰ ਰਹੇ ਹਨ। ਕਥਾ ਸਰਵਣ ਕਰੋ ਤੇ ਆਪਣਾ ਸਮਾਂ ਸਫਲਾ ਕਰੋ ਜੀ।

ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਰਾਣ ਗ੍ਰਹਿ ਆਈ ਆਨੰਦ ਮੰਗਲ ਸੁਖ ਪਾਈ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਣ ਦਿਨ ਸੋ ਕਿਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਈ ਕੋਟ ਜਨਮ ਕੇ ਗਿਲ ਬਿਖਨਾਸੇ ਹਰ ਚਰਨੀ ਚਿਤ ਲਾਏ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਿਰੜਾਇਆ ਹੋਏ ਪਾਪ ਭਈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ

ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਜਿੰਨੀਆਂ ਵੀ ਸੰਗਤਾਂ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਇਸ ਮਹਾਨ ਪਾਵਨ ਪਵਿੱਤਰ ਧਰਤੀ 'ਤੇ ਸ੍ਰੀ ਸੱਚਖੰਡ ਅਬਚਲ ਨਗਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਵੱਡੇ ਭਾਗਾਂ ਤੋਂ ਬਿਨਾਂ, ਕਰਮਾਂ ਤੋਂ ਬਿਨਾਂ ਇਸ ਸਮੇਂ ਦੀ ਪ੍ਰਾਪਤੀ ਨਹੀਂ ਹੁੰਦੀ। ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਮੈਂ ਆਪਣਾ ਕੀਮਤੀ ਟਾਈਮ ਕੱਢ ਕੇ ਅਤੇ ਫਿਰ ਮੈਂ ਗੁਰੂ ਘਰ ਆਇਆ, ਪਰ ਕੀਮਤੀ ਸਮਾਂ ਉਹ ਨਹੀਂ ਜਿਹੜਾ ਆਪਾਂ ਛੱਡ ਕੇ ਆਏ ਹਾਂ। ਉਸ ਸਮੇਂ ਦੀ ਜਿਹੜੀ ਕੀਮਤ ਆ ਉਹ ਹੋ ਸਕਦੀ ਹੈ, ਕਿਸੇ ਨੇ ਦਿਹਾੜੀ ਦਾ 500 ਰੁਪਈਏ ਦਾ ਕੰਮ ਛੱਡਿਆ ਹੋਊ, ਕਿਸੇ ਨੇ 1000 ਦਾ ਛੱਡਿਆ ਹੋਊ, ਕਿਸੇ ਨੇ 10,000 ਦਾ ਛੱਡਿਆ ਹੋਏਗਾ। ਪਰ ਜਿਹੜਾ ਆ ਸਮਾਂ ਹੈ ਇਹਦੀ ਕੀਮਤ ਕੋਈ ਨਹੀਂ, ਇਹਦਾ ਮੁੱਲ ਕੋਈ ਨਹੀਂ ਹੈ।

ਪ੍ਰਭੂ ਦੀ ਕੀਰਤੀ ਕਰਨੀ, ਨਿਰੰਕਾਰ ਦੇ ਗੁਣ ਗਾਉਣੇ, ਸਤਿਗੁਰਾਂ ਦੀ ਵਡਿਆਈ ਕਰਨੀ, ਇਸ ਸਮੇਂ ਦੀ ਕੋਈ ਕੀਮਤ ਨਹੀਂ ਆ। ਗੁਰੂ ਸਾਹਿਬ ਕਹਿੰਦੇ ਨੇ, ਕਈ ਕੋਟਕ ਜੱਗ ਫਲਾਂ ਸੁਣ ਗਾਵਣ ਹਾਰੇ ਰਾਮ। ਪਿਛਲੇ ਯੁੱਗਾਂ ਦੇ ਵਿੱਚ ਜੱਗ ਕੀਤੇ ਜਾਂਦੇ ਸੀ, ਜਿਵੇਂ ਅਸ਼ਮੇਧ ਜੱਗ, ਗੈਂਡਾ ਮੇਧ ਜੱਗ, ਹਾਥੀ ਮੇਧ ਜੱਗ, ਰਾਜਸ ਜੱਗ, ਇੱਦਾਂ ਦੇ ਜੱਗ ਹੁੰਦੇ ਸੀ। ਤੇ ਮਹਾਰਾਜ ਜੀ ਕਹਿੰਦੇ ਨੇ, ਕਈ ਕੋਟਕ ਜੱਗ ਫਲਾਂ, ਕਹਿੰਦੇ ਇੱਕ ਜੱਗ ਦਾ ਹੀ ਫਲ ਨਹੀਂ, ਕਰੋੜਾਂ ਜੱਗਾਂ ਦਾ ਫਲ ਜਿਹੜਾ ਹੈ ਕਿੰਨਾ ਨੂੰ ਮਿਲਦਾ ਹੈ, ਜਿਹੜੇ ਬਾਣੀ ਨੂੰ ਸਰਵਣ ਕਰਦੇ ਨੇ, ਜਿਹੜੇ ਬਾਣੀ ਨੂੰ ਪੜ੍ਹਦੇ ਨੇ, ਕਰੋੜਾਂ ਜੱਗਾਂ ਦਾ ਜਿਹੜਾ ਮਹੱਤਵ ਆ ਉਹ ਪ੍ਰਾਪਤ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸਮੇਂ ਨੂੰ ਸੰਭਾਲਣਾ ਇਹ ਸਾਡੇ ਹੱਥ ਦੇ ਵਿੱਚ ਹੈ। ਵਕਤ ਵਿਚਾਰੇ ਸੋ ਬੰਦਾ ਹੋਏ, ਜਿਹੜੇ ਮਨੁੱਖ ਨੇ ਵਕਤ ਦੀ ਪਛਾਣ ਕਰ ਲਈ ਹੈ, ਜਿਹੜੇ ਮਨੁੱਖ ਨੇ ਸਮੇਂ ਨੂੰ ਜਾਣ ਲਿਆ ਹੈ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਿ ਇਹ ਜਿਹੜਾ ਸਮਾਂ ਹੈ ਨਾਮ ਜਪਣ ਵਾਸਤੇ, ਬੰਦਗੀ ਕਰਨ ਵਾਸਤੇ, ਸਿਮਰਨ ਕਰਨ ਵਾਸਤੇ ਸਾਨੂੰ ਪ੍ਰਾਪਤ ਹੋਇਆ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਮਨੁੱਖਾ ਜਨਮ ਤਾਂ ਪ੍ਰਾਪਤ ਹੋ ਗਿਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਕਹਿੰਦੇ ਬੇਸ਼ੱਕ ਮਨੁੱਖਾ ਜਨਮ ਤੇ ਪ੍ਰਾਪਤ ਹੋ ਗਿਆ, ਪਰ ਜਿਹੜੇ ਕੰਮ ਨੇ, ਜਿਹੜੀ ਕਰਤੂਤ ਹੈ ਮਰਜ, ਕਹਿੰਦੇ ਉਹ ਅਜੇ ਵੀ ਪਸ਼ੂਆਂ ਵਾਲੀ ਹੈ। ਜਿਵੇਂ ਇੱਕ ਪਸ਼ੂ ਹੁੰਦਾ ਹੈ ਉਹ ਕੇਵਲ ਤੇ ਕੇਵਲ ਘਾਹ ਖਾਂਦਾ ਹੈ, ਪੱਠੇ ਖਾਂਦਾ ਹੈ ਤੇ ਆਪਣੇ ਬੱਚਿਆਂ ਨੂੰ ਪਾਲਦਾ ਹੈ, ਇੰਨਾ ਹੀ ਕੰਮ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ, ਤੈਨੂੰ ਨਾਮ ਜਪਣ ਵਾਸਤੇ ਜੇਵਾ ਦਿੱਤੀ ਹੈ, ਸੇਵਾ ਕਰਨ ਵਾਸਤੇ ਹੱਥ ਪੈਰ ਦਿੱਤੇ ਨੇ, ਤੇ ਤੈਨੂੰ ਸੋਝੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਕਿਉਂਕਿ ਹੋਰ ਕੋਈ ਵੀ ਜੀਵ ਸੋਚਣ ਦੀ ਸਮਰੱਥਾ ਨਹੀਂ ਰੱਖਦਾ, ਚੰਗੇ ਮਾੜੇ ਦੀ ਪਛਾਣ ਨਹੀਂ ਹੁੰਦੀ। ਪਰ ਮਹਾਰਾਜ ਕਹਿੰਦੇ, ਮਨੁੱਖ ਨੂੰ 84 ਲੱਖ ਜੂਣ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਕਿ ਹੇ ਮਨੁੱਖ ਤੈਨੂੰ ਪਰਮੇਸ਼ਰ ਨੇ ਸੋਝੀ ਦਿੱਤੀ ਹੈ, ਤੈਨੂੰ ਗਿਆਨ ਦਿੱਤਾ ਹੈ, ਤੇ ਤੂੰ ਆਪਣਾ ਜਿਹੜਾ ਜਨਮ ਹੈ, ਆਪਣਾ ਜਿਹੜਾ ਜੀਵਨ ਹੈ, ਇਹਨੂੰ ਸਫਲਾ ਕਰ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਜਿਹੜੇ ਮਹਾਂਪੁਰਖ ਹੁੰਦੇ ਨੇ, ਉਹ ਆਪਣਾ ਜੀਵਨ ਨਾਮ ਜਪਦਿਆਂ ਹੋਇਆਂ ਹੀ ਬਤੀਤ ਕਰਦੇ ਨੇ। ਗੁਰੂ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਜਿਹੜੇ ਹਰ ਵੇਲੇ ਹਰ ਪਲ ਸਿਮਰਨ ਕਰਦੇ ਰਹਿੰਦੇ ਨੇ, ਨਾਮ ਜਪਦੇ ਰਹਿੰਦੇ ਨੇ, ਕਹਿੰਦੇ ਉਹ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਨੇ, ਉਹ ਨਿਰੰਕਾਰ ਦਾ ਹੀ ਰੂਪ ਹੋ ਜਾਂਦੇ ਨੇ। ਪਰਮੇਸ਼ਰ ਉਹਨਾਂ ਨੂੰ ਆਪ ਵਡਿਆਈ ਦਿੰਦਾ ਹੈ, ਜਿਵੇਂ ਆਪਾਂ ਜਪਜੀ ਸਾਹਿਬ ਚ ਪੜ੍ਹਦੇ, ਮਹਾਰਾਜ ਕਹਿੰਦੇ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਕਿਉਂ ਪਰਮੇਸ਼ਰ ਬਹੁਤ ਵੱਡੀ ਜਗ੍ਹਾ ਤੇ ਹੈ, ਉਸ ਰੱਬ ਦੀ ਜਗ੍ਹਾ ਤੇ ਕੋਈ ਪਹੁੰਚ ਨਹੀਂ ਸਕਦਾ, ਉਸ ਰੱਬ ਦਾ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਦਾ। ਵੱਡਾ ਸਾਹਿਬ ਉੱਚਾ ਥਾਉ, ਉਹਦਾ ਥਾਂ ਬਹੁਤ ਉੱਪਰ ਹੈ, ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਕਹਿੰਦੇ ਜਿਹੜਾ ਨਾਮ ਜਪ ਜਪ ਕੇ, ਬੰਦਗੀ ਕਰ ਕਰਕੇ, ਸਿਮਰਨ ਕਰਨ ਕਰਕੇ ਉੱਥੋਂ ਤੱਕ ਪਹੁੰਚਦਾ ਹੈ, ਉਹੀ ਪਰਮੇਸ਼ਰ ਨੂੰ ਜਾਣ ਸਕਦਾ ਹੈ, ਉਹੀ ਪਰਮੇਸ਼ਰ ਦਾ ਮਾਰਗ, ਜਿਹੜੇ ਰੱਬ ਦੇ ਪਿਆਰੇ ਨੇ ਉਹ ਮਾਰਗ ਦਰਸਾਉਂਦੇ ਨੇ, ਸਾਨੂੰ ਨਿਰੰਕਾਰ ਦੇ ਚਰਨਾਂ ਦੇ ਨਾਲ ਜੋੜਦੇ ਨੇ। ਸੋ ਗੁਰਬਾਣੀ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਦੇ ਨੇ। ਅੱਜ ਦਾ ਜੋ ਪਾਵਨ ਸ਼ਬਦ ਹੈ, ਜੋ ਲੜੀਵਾਰ ਕਥਾ ਆਰੰਭ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਅੰਦਰ ਮਹਾਂਪੁਰਖਾਂ ਦੀ, ਨਾਮ ਜਪਣ ਵਾਲਿਆਂ ਦੀ ਜਿਹੜੀ ਮਹਿਮਾ ਹੈ, ਉਹਨੂੰ ਗੁਰੂ ਸਾਹਿਬ ਜੀ ਵਰਣਨ ਕਰਦੇ ਨੇ।
आओ प्यार दे नाल मन बिरतियां नूं एकाग्र करके सतगुरु सच्चे पातशाह जी दया करन रहमत करन शब्द दी विचार जिहड़ी है ओ प्यारिओ गुरु साहिब आप ही कृपा रहमत करके करवा लैंदे ने क्योंकि साडी तुश बुद्धि है क्योंकि धन गुरु अर्जन देव महाराज सच्चे पातशाह जी दी इह पावन गुरबाणी है ते गुरु अर्जन देव महाराज सच्चे पातशाह जी दे बारे दोहिता बाणी का बोहिता सतगुरु सच्चे पातशाह धन गुरु अर्जन देव महाराज बाणी के बोहिते ने ते गुरु साहब जी रहमतां करदे ने बख्शिशां करदे ने आओ प्यार दे नाल आपां कथा दे विच जुड़ के आपो अपनियां हाजरियां

ਮਹਾਂਪੁਰਖ ਰੱਬ ਦੇ ਪਿਆਰੇ ਜਿਹੜੇ ਨੇ ਹਰ ਵੇਲੇ ਸਿਮਰਨ ਕਰਦੇ ਨੇ, ਹਰ ਵੇਲੇ ਨਾਮ ਜਪਦੇ ਨੇ, ਸੁੱਖਾਂ ਦਾ ਸਾਗਰ, ਸੁੱਖਾਂ ਦਾ ਸਮੁੰਦਰ ਜਿਹੜਾ ਉਹ ਪ੍ਰਭੂ ਪਰਮੇਸ਼ਰ ਹੈ, ਉਹ ਜਿਹੜਾ ਨਿਰੰਕਾਰ ਹੈ, ਕੇਵਲ ਉਹਦਾ ਹੀ ਗੁਣ ਗਾਇਨ ਕਰਦੇ ਨੇ। ਕਹਿੰਦੇ ਵਿਖੇ ਰਸ ਭੋਗ, ਕਹਿੰਦੇ ਜਿਹੜੇ ਵਿਖਿਆ ਦੇ ਰਸ ਨੇ, ਭਾਵ ਜਿਹੜੇ ਦੁਨਿਆਵੀ ਫਿੱਕੇ ਰਸ ਨੇ, ਮਹਾਂਪੁਰਖ ਜਿਹੜੇ ਨੇ ਉਹਨਾਂ ਵਿਖਿਆ ਦੇ ਰਸ ਦੇ ਵਿੱਚ ਵੀ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਦੇ ਨੇ। ਕਿਉਂਕਿ ਜ਼ਰੂਰੀ ਇਹ ਹੈ ਕਿ ਆਪਾਂ ਦੁਨਿਆਵੀ ਰਸਾਂ ਕਸਾਂ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੀਏ। ਦੁਨਿਆਵੀ ਮਹਾਰਾਜ ਗੁਰਬਾਣੀ ਦੇ ਵਿੱਚ ਉਦਾਹਰਣਾਂ ਦਿੰਦੇ ਨੇ, ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੈ, ਕਹਿੰਦੇ ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਰਹਿੰਦੀ ਆ ਤੇ ਆਪਣੇ ਖੰਭ ਕਦੇ ਗਿੱਲੇ ਨਹੀਂ ਹੋਣ ਦਿੰਦੀ, ਕਮਲ ਦਾ ਫੁੱਲ ਪਾਣੀ ਦੇ ਵਿੱਚ ਰਹਿੰਦਾ ਪਰ ਉਹਦੇ ਪੱਤੇ ਜਿਹੜੇ ਆ ਸੁੱਕੇ ਰਹਿੰਦੇ ਨੇ ਹਮੇਸ਼ਾ। ਕਹਿੰਦੇ ਗੁਰਸਿੱਖ ਦਾ ਜੀਵਨ ਇੱਦਾਂ ਦਾ ਹੋਣਾ ਚਾਹੀਦਾ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਰਸਾਂ ਕਸਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਜਿਹੜੇ ਵਿਖਿਆ ਦੇ ਰਸ ਨੇ ਉਹਨਾਂ ਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ, ਉਹਨਾਂ ਤੋਂ ਮੁਕਤ ਹੋਣਾ ਚਾਹੀਦਾ ਹੈ। ਵਿਸ਼ਰਾਮ ਦੇ ਕੇ ਅੱਗੇ ਸਤਿਗੁਰੂ ਜੀ

ਇਕੱਠਾ ਕਰਦੇ ਨੇ, ਇਕੱਤਰ ਕਰਦੇ ਨੇ। ਜਿਵੇਂ ਆਪਾਂ ਦੁਨਿਆਵੀ ਤੌਰ ਤੇ ਮਾਇਆ ਜਿਹੜੀ ਆ ਇਕੱਤਰ ਕਰਦੇ ਹਾਂ, ਇਕੱਠੀ ਕਰਦੇ ਹਾਂ ਜਾਂ ਗਹਿਣਾ ਇਕੱਠਾ ਕਰਦੇ ਹਾਂ ਕਿ ਔਖੇ ਸਮੇਂ ਦੇ ਵੇਲੇ ਉਹ ਸਾਡੇ ਕੰਮ ਆਵੇ, ਕਿ ਕੱਲ੍ਹ ਨੂੰ ਕੋਈ ਬਿਮਾਰੀ ਆਵੇ, ਕੋਈ ਰੋਗ ਆਵੇ ਜਾਂ ਉੱਦਾਂ ਹੀ ਕੋਈ ਲੋੜ ਪੈ ਜਾਵੇ ਅਤੇ ਉਸ ਧਨ ਨੂੰ ਜਿਹੜਾ ਹੈ ਉਹ ਵਰਤਿਆ ਜਾ ਸਕਦਾ ਔਖੇ ਵੇਲੇ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਜਿਹੜੇ ਮਹਾਂਪੁਰਖ ਨੇ, ਉਹ ਰਾਮ ਦਾ ਨਾਮ ਜਿਹੜਾ ਧਨ ਹੈ ਉਹ ਇਕੱਠਾ ਕਰਕੇ ਰੱਖਦੇ ਨੇ, ਉਹ ਇਕੱਠਾ ਕਰਕੇ ਰੱਖਦੇ ਨੇ। ਜਿਵੇਂ ਰਾਜੇ ਜਨਕ ਦਾ ਜ਼ਿਕਰ ਆਉਂਦਾ ਹੈ, ਰਾਜੇ ਜਨਕ ਨੇ ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਰਾਜਾ ਜਨਕ ਕਹਿੰਦੇ ਜਾ ਰਿਹਾ ਸੀ ਤੇ ਨਰਕਾਂ ਦੇ ਵਿੱਚੋਂ ਹਾਏ ਹਾਏ ਦੀਆਂ ਆਵਾਜ਼ਾਂ ਆਉਂਦੀਆਂ ਨੇ। ਜਿਵੇਂ ਗੁਰਬਾਣੀ ਵੀ ਕਹਿੰਦੀ ਹੈ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਧਾਣੀਆਂ ਤੇ ਉਹ ਮਥੇ ਧਰਮ ਰਾਏ। ਕਹਿੰਦੇ ਜਿਹੜੇ ਪਾਪੀ ਪੁਰਸ਼ ਨੇ ਨਾ ਉਹ ਹਾਏ ਹਾਏ ਕਰਦੇ ਨੇ। ਕਹਿੰਦੇ ਜਿਵੇਂ ਮਧਾਣੀ ਦਹੀਂ ਨੂੰ ਮੱਥਦੀ ਹੈ ਤੇ ਇਸੇ ਤਰ੍ਹਾਂ ਹੀ ਜਿਹੜੇ ਪਾਪੀ ਨੇ ਉਹਨਾਂ ਪਾਪੀਆਂ ਨੂੰ ਵੀ ਇਸੇ ਤਰ੍ਹਾਂ ਹੀ ਰਿੜਕਿਆ ਜਾਂਦਾ ਹੈ, ਇਸੇ ਤਰ੍ਹਾਂ ਹੀ ਸਜ਼ਾ ਦਿੱਤੀ ਜਾਂਦੀ ਹੈ। ਕਿਉਂਕਿ ਕਈ ਲੋਕ ਇੱਥੇ ਕਹਿ ਦਿੰਦੇ ਆ ਕਿ ਆਹੀ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ, ਵੀ ਇੱਥੇ ਹੀ ਆ ਜੋ ਕੁਝ ਆ ਪਾਪ ਪੁੰਨ ਸਭ ਇੱਥੇ ਹੀ, ਅੱਗੇ ਕਿਹਨੇ ਦੇਖਿਆ। ਪਰ ਗੁਰਬਾਣੀ, ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਅੱਗੇ ਦਾ ਜ਼ਿਕਰ ਕਰਦੇ ਨੇ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਮਹਾਰਾਜ ਕਹਿੰਦੇ ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਜਿਹੜੀ ਉੱਥੇ ਦੀ ਗੱਲ ਹੋ ਰਹੀ ਹੈ ਉਹ ਅਗਲੀ ਗੱਲ ਜਿਹੜੀ ਹੋ ਰਹੀ ਹੈ। ਕਹਿੰਦੇ ਪਾਪੀ ਪੁਰਸ਼ ਜਿਹੜੇ ਨੇ ਉਹ ਕਰਮ ਕਮਾਉਂਦੇ ਨੇ, ਹਾਏ ਹਾਏ ਕਰਦੇ ਨੇ। ਆਪਾਂ ਦੇਖਦੇ ਹਾਂ ਕਈ ਮਨੁੱਖ ਐਸੇ ਨੇ ਜਿਹੜੇ ਸਾਰੀ ਜ਼ਿੰਦਗੀ ਕਦੇ ਗੁਰੂ ਘਰ ਨਹੀਂ ਜਾਂਦੇ, ਕਦੇ ਗੁਰੂ ਸਾਹਿਬ ਨੂੰ ਜਾ ਕੇ ਮੱਥਾ ਨਹੀਂ ਟੇਕਦੇ, ਕਦੇ ਬਾਣੀ ਨਹੀਂ ਪੜ੍ਹਦੇ, ਕਦੇ ਨਾਮ ਨਹੀਂ ਜਪਦੇ। ਤੇ ਕਹਿੰਦੇ ਜਦੋਂ ਅੰਤਮ ਸਮਾਂ ਆਉਂਦਾ ਨਾ, ਜਦੋਂ ਅੰਤਮ ਵੇਲਾ, ਤੇ ਫਿਰ ਬੰਦਾ ਮੰਜੇ ਤੇ ਪਿਆ ਹੋਇਆ ਹਾਏ ਹਾਏ ਦਾ ਵਰਲਾਪ ਕਰਦਾ, ਹਾਏ ਹਾਏ ਪੁਕਾਰਦਾ। ਆਪਾਂ ਦੇਖਦੇ ਹੀ ਆ ਬਜ਼ੁਰਗ ਕਿੰਨੇ ਹਾਏ ਹਾਏ ਕਰਦੇ ਆ, ਤੇ ਫਿਰ ਉਹਨਾਂ ਦੇ ਜਿਹੜੇ ਬੱਚੇ ਨੇ ਜਾਂ ਨਜ਼ਦੀਕੀ ਨੇ ਉਹ ਕੋਲ ਆਣ ਕੇ ਕਹਿੰਦੇ ਬਾਪੂ ਤੂੰ ਹੁਣ ਹਾਏ ਹਾਏ ਨਾ ਕਹਿ, ਤੂੰ ਹੁਣ ਵਾਹਿਗੁਰੂ ਕਹਿ, ਤੂੰ ਵਾਹਿਗੁਰੂ ਕਹਿ। ਹੁਣ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਕਦੇ ਵਾਹਿਗੁਰੂ ਨਹੀਂ ਕਿਹਾ ਤੇ ਉਹ ਅੰਤਮ ਸਮੇਂ ਵੀ ਉਹਦੇ ਮੂੰਹ ਚੋਂ ਵਾਹਿਗੁਰੂ ਨਹੀਂ ਨਿਕਲ ਸਕਦਾ। ਮਹਾਰਾਜ ਕਹਿੰਦੇ ਨਾ, ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਕਹਿੰਦੇ ਇਸ ਸਰੀਰ ਰੂਪੀ ਭਾਂਡੇ 'ਚ ਜੋ ਕੁਝ ਤੂੰ ਭਰੇਗਾ ਤੇ ਬਾਹਰ ਵੀ ਉਹੀ ਨਿਕਲਣਾ। ਜੇ ਸਾਰੀ ਜ਼ਿੰਦਗੀ ਹਾਏ ਹਾਏ ਕਰਦੇ ਦੀ ਬਤੀਤ ਹੋ ਗਈ, ਸਾਰਾ ਜੀਵਨ ਹਾਏ ਹਾਏ ਕਰਦਾ ਰਿਹਾ, ਤੇ ਫਿਰ ਕਹਿੰਦੇ ਅੰਤ ਵੇਲੇ ਵੀ ਹਾਏ ਹਾਏ ਦੀ ਆਵਾਜ਼ ਹੀ ਆਉਣੀ। ਤੇ ਜਿਹੜਾ ਹਰ ਵੇਲੇ ਸਿਮਰਨ ਕਰਦਾ, ਬੰਦਗੀ ਕਰਦਾ, ਰੱਬ ਨਾ ਕਰੇ, ਆਪਾਂ ਦੇਖਦੇ ਹਾਂ ਦੁਨਿਆਵੀ ਤੌਰ 'ਤੇ ਉਦਾਹਰਣ ਹੈ, ਕਿਤੇ ਰੋਡ 'ਤੇ ਜਾਂਦਿਆਂ ਐਕਸੀਡੈਂਟ ਹੋ ਜਾਵੇ, ਐਕਸੀਡੈਂਟ, ਤੇ ਆਮ ਜਿਹੜਾ ਦੁਨਿਆਵੀ ਬੰਦਾ ਨਾ ਉਹ ਜਦੋਂ ਦੇਖੇਗਾ ਉਹਦੇ ਮੂੰਹ 'ਚੋਂ ਨਿਕਲਣਾ ਹਾਏ ਜਾਂ ਹਾਏ ਮਰ ਗਏ। ਪਰ ਜਿਹੜਾ ਕੋਈ ਗੁਰਸਿੱਖ ਹੋਏਗਾ ਉਹਦੇ ਮੂੰਹ 'ਚੋਂ ਨਿਕਲੂਗਾ ਵਾਹਿਗੁਰੂ। ਇਹ ਦੁਨਿਆਵੀ ਤੌਰ 'ਤੇ ਸਾਡੇ ਨਾਲ ਹੁੰਦਾ ਘਰਾਂ ਦੇ ਵਿੱਚ, ਜਿਹੜਾ ਗੁਰਸਿੱਖ ਆ ਉਹਦੇ ਮੂੰਹ 'ਚੋਂ ਹਮੇਸ਼ਾ ਵਾਹਿਗੁਰੂ ਨਿਕਲੂਗਾ। ਉਹ ਵਾਹਿਗੁਰੂ ਕਿੰਨਾ ਦੇ ਨਿਕਲਦਾ? ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਸਿਆ ਹੋਇਆ। ਕਹਿੰਦੇ ਇਸੇ ਤਰ੍ਹਾਂ ਹੀ ਜਦੋਂ ਜੰਮ ਲੈਣ ਵਾਸਤੇ ਆਉਂਦੇ ਨੇ ਤੇ ਕਹਿੰਦੇ ਜਦੋਂ ਸਾਹਮਣੇ ਦਿਸਦੇ ਨੇ ਤੇ ਆਮ ਜਿਹੜਾ ਬੰਦਾ ਉਹ ਡਰ ਜਾਂਦਾ ਤੇ ਡਰ ਕੇ ਉਹ ਹਾਏ ਹਾਏ ਕਰਦਾ, ਪਰ ਜਿਹੜਾ ਗੁਰਸਿੱਖ ਹੈ ਉਹ ਡਰਦਾ ਨਹੀਂ, ਉਹ ਕਹਿੰਦਾ ਵਾਹਿਗੁਰੂ। ਜੇ ਵਾਹਿਗੁਰੂ ਮੂੰਹ ਦੇ ਵਿੱਚੋਂ ਨਿਕਲ ਗਿਆ ਤੇ ਮਹਾਰਾਜ ਕਹਿੰਦੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਈਓ ਦੂਤ। ਕਹਿੰਦੇ ਉਹਦੇ ਨੇੜੇ ਫਿਰ ਜਮਦੂਤ ਵੀ ਜਿਹੜੇ ਉਹ ਆਉਂਦੇ ਨਹੀਂ, ਉਹ ਪਾਸੇ ਚਲੇ ਜਾਂਦੇ ਨੇ। ਤੋ ਇਸੇ ਕਰਕੇ ਰਾਜੇ ਜਨਕ ਨੇ ਜਦੋਂ ਸੁਣਿਆ ਹਾਏ ਹਾਏ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਕਹਿੰਦਾ ਕੌਣ ਹੈ? ਕਹਿੰਦੇ ਜੀ ਇੱਧਰਲੇ ਪਾਸੇ ਨਰਕ ਹੈ ਤੇ ਪਾਪੀ ਜੀਵ ਜਿਹੜੇ ਨੇ ਉਹ ਹਾਏ ਹਾਏ ਕਰਦੇ ਆ।
ਤੇ ਰਾਜਾ ਜਨਕ ਕਹਿੰਦਾ ਵੀ ਇਹਨਾਂ ਦਾ ਛੁਟਕਾਰਾ ਹੋ ਸਕਦਾ? ਕਹਿੰਦੇ ਹੋ ਸਕਦਾ ਜੇ ਇਹਨਾਂ ਨੂੰ ਇਹਨਾਂ ਦੇ ਪਾਪਾਂ ਦੇ ਬਦਲੇ ਸਿਮਰਨ ਦਿੱਤਾ ਜਾਵੇ। ਤੇ ਹੁਣ ਪਾਪੀ ਤੇ ਉਹ ਪਤਾ ਨਹੀਂ ਕਿੰਨੇ ਕੁ ਪਾਪ ਕਰਮ ਕੀਤੇ ਸੀ, ਪਰ ਕਹਿੰਦੇ ਇੱਕ ਘੜੀ ਦਾ ਸਿਮਰਨ ਰਾਜੇ ਜਨਕ ਨੇ ਦੇ ਦਿੱਤਾ, ਧਰਮ ਰਾਜੇ ਦੀ ਤਰਾਜੀ ਚ ਰੱਖਿਆ ਤੇ ਕਹਿੰਦੇ ਸਾਰੇ ਜਿਹੜੇ ਨਰਕਾਂ ਵਾਲੇ ਕੁੰਡ ਸੀ ਨਾ ਉਹ ਖਾਲੀ ਕਰਵਾ ਲਏ। ਇੱਕ ਘੜੀ ਦਾ ਸਿਮਰਨ, ਇੱਕ ਘੜੀ 22.5 ਮਿੰਟ ਦੀ ਹੁੰਦੀ ਆ ਗੁਰਬਾਣੀ ਦੇ ਮੁਤਾਬਕ। ਆਪਾਂ ਪੜ੍ਹਦੇ ਨਾ 8 ਜਾਮ 64 ਘੜੀ, 8 ਘੰਟਿਆਂ ਦੇ ਵਿੱਚ 64 ਘੜੀਆਂ ਹੁੰਦੀਆਂ ਨੇ, 22.5 ਮਿੰਟ ਦੀ ਘੜੀ। ਤੇ ਪਿਆਰਿਓ ਨਰਕਾਂ ਵਾਲੇ ਜਿਹੜੇ ਕੁੰਡ ਸੀ ਨਾ ਉਹ ਰਾਜੇ ਜਨਕ ਨੇ ਖਾਲੀ ਕਰਾ ਲਏ। ਇਸੇ ਤਰ੍ਹਾਂ ਹੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਸਾਧੂ ਹੁੰਦੇ ਨੇ, ਆਪਾਂ ਘਰ ਦੇ ਵਿੱਚ ਅਰਦਾਸ ਕਰਦੇ ਹਾਂ, ਕਹਿੰਦੇ ਜੀ ਅਰਦਾਸ ਨਹੀਂ ਪੂਰੀ ਹੋਈ, ਫਿਰ ਆਪਾਂ ਕੀ ਕਰਦੇ ਹਾਂ ਕਿਸੇ ਬਾਣੀ ਪੜ੍ਹਨ ਵਾਲੇ ਨੂੰ ਕਹਿੰਦੇ ਹਾਂ ਵੀ ਸਾਡੀ ਅਰਦਾਸ ਕਰੋ। ਇੱਥੇ ਵੀ ਆਪਾਂ ਅਰਦਾਸਾਂ ਬੇਨਤੀਆਂ ਸੱਚਖੰਡ ਦੇ ਸਾਹਮਣੇ ਸਤਿਗੁਰਾਂ ਦੇ ਅੱਗੇ ਕਰਦੇ ਹਾਂ ਤੇ ਜਦੋਂ ਪਿਆਰੋ ਸਿੰਘ ਸਾਹਿਬਾਨ ਅਰਦਾਸ ਬੇਨਤੀ ਕਰਦੇ ਨੇ ਤਾਂ ਉਹ ਅਰਦਾਸ ਜਿਹੜੀ ਆ ਪੂਰੀ ਹੁੰਦੀ ਹੈ। ਉਹ ਪੂਰੀ ਕਿਉਂ ਹੁੰਦੀ ਹੈ? ਕਿਉਂਕਿ ਪਿਆਰਿਓ ਉਹਨਾਂ ਦੇ ਕੋਲੇ ਨਾਮ ਦਾ ਧਨ ਹੈ, ਇਹ ਨਾਮ ਦੀ ਦੁਕਾਨ ਹੈ, ਇੱਥੇ ਮਾਇਆ ਨਹੀਂ, ਇੱਥੇ ਨਾਮ ਹੋਏਗਾ ਤੇ ਦਾਤ ਮਿਲ ਜਾਣੀ ਹੈ। ਜਿਹਦੇ ਕੋਲੇ ਨਾਮ ਨਹੀਂ ਉਹ ਖਾਲੀ ਰਹਿ ਜਾਂਦਾ। ਰੱਬ ਦੇ ਪਿਆਰੇ ਜਿਹੜੇ ਨੇ ਨਾਮ ਦਾ ਧਨ ਇਕੱਠਾ ਕਰਦੇ ਨੇ, ਜਿਵੇਂ ਇੱਕ ਮਾਲਾ ਤਾਗੇ ਦੇ ਵਿੱਚ ਪਰੋ ਕੇ ਰੱਖੀ ਜਾਂਦੀ ਹੈ। ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਹਿਰਦੇ ਦੇ ਅੰਦਰ ਉਹ ਮਾਲਾ ਨਾਮ ਦੀ ਬਣਾ ਕੇ ਤੇ ਉਹਨੂੰ ਤਾਗੇ

ਦੇ ਨਾਮ ਦਾ ਜਿਹੜਾ ਰੰਗ ਹੈ ਉਹਨਾਂ ਦੇ ਮਨ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜਿਆ ਹੁੰਦਾ। ਦੇਖੋ ਦੁਨਿਆਵੀ ਰੰਗ ਜਿੰਨੇ ਵੀ ਨੇ ਉਹ ਸਾਰੇ ਫਿੱਕੇ ਰਸ ਨੇ, ਦੁਨਿਆਵੀ ਰੰਗ ਜਿਹੜੇ ਨੇ ਉਹ ਫਿੱਕੇ ਨੇ। ਮਾਰੇ

ਗਾਗਰ ਦੀ ਸੇਵਾ ਬਾਬਾ ਜੀ ਨੇ ਕੀਤੀ ਕੁਝ ਸਮਾਂ। ਜਿਹੜੀ ਗੋਦਾਵਰੀ ਤੋਂ ਜਲਦੀ ਗਾਗਰ ਰੋਜ਼ਾਨਾ ਆਉਂਦੀ ਆ, ਅੱਜ ਵੀ ਉਹ ਮਰਜ਼ਾਦਾ ਜਿਹੜੀ ਚੱਲਦੀ ਆ, ਤੇ ਉਹ ਜਿਹੜੀ ਜਲਦੀ ਗਾਗਰ ਹੈ ਬਾਬਾ ਆਨੰਦ ਸਿੰਘ ਜੀ ਗੋਦਾਵਰੀ ਤੋਂ ਲੈ ਕੇ ਆਇਆ ਕਰਦੇ ਸਨ। ਤੇ ਜਦੋਂ ਬਾਬਾ ਜੀ ਦਾ ਸਮਾਂ ਅੱਗੇ ਬਤੀਤ ਹੋ ਗਿਆ ਤੇ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਗਾਗਰੀ ਸਿੰਘ ਆ ਉਹ ਇਕੱਲਾ ਹੀ ਜਾਂਦਾ ਸੀ ਗਾਗਰ ਲੈਣ ਵਾਸਤੇ, ਤੇ ਬਾਬਾ ਜੀ ਨੇ ਐਸੀ ਕਿਰਪਾ ਕਰ ਦਿੱਤੀ ਜਦੋਂ ਦੀਵਾਨ ਦੀ ਸਮਾਪਤੀ ਹੋਣੀ ਤੇ ਬਾਬਾ ਜੀ ਨੇ ਜਿਹੜਾ ਬਾਹਰ ਉਹ ਸਿਮਰਨ ਸ਼ੁਰੂ ਕਰਾ ਦੇਣਾ ਵੀ ਸੰਗਤਾਂ ਜਿਹੜੀਆਂ ਨੇ ਉਹ ਸਿਮਰਨ ਦੇ ਵਿੱਚ ਜੁੜ ਜਾਣ। ਅੱਜ ਵੀ ਆਪਾਂ ਦੇਖਦੇ ਹਾਂ ਲੰਗਰ ਸਾਹਿਬ ਆ ਜਿੱਥੇ ਗੁਰਦੁਆਰਾ, ਉਸ ਜਗ੍ਹਾ ਤੇ ਸੰਗਤਾਂ ਬੈਠੀਆਂ ਨਾਮ ਜਪਦੀਆਂ ਨੇ, ਸਿਮਰਨ ਕਰਦੀਆਂ ਨੇ, ਤੇ ਫਿਰ ਜਦੋਂ ਗਾਗਰ ਲੈਣ ਸਿੰਘ ਜਾਂਦਾ ਸੰਗਤਾਂ ਨਾਲ ਜਾਂਦੀਆਂ ਨੇ ਨਾਮ ਜਪਦਿਆਂ ਹੋਇਆਂ। ਇਹ ਵੀ ਜਿਹੜੀ ਪਰੰਪਰਾ ਹੈ ਇਹ ਬਾਬਾ ਜੀ ਨੇ, ਬਾਬਾ ਆਨੰਦ ਸਿੰਘ ਜੀ ਨੇ ਆਰੰਭ ਕੀਤੀ ਹੈ ਕਿ ਜਿਹੜੀਆਂ ਸੰਗਤਾਂ ਨੇ ਉਹ ਲਾਹਾ ਜਿਹੜਾ ਉਹ ਪ੍ਰਾਪਤ ਕਰ ਸਕਣ। ਇਉਂ ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਨਾਮ ਦਾ ਹੀ ਰੰਗ ਚਾੜਦੇ ਨੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਦੋਂ ਰਾਤ ਨੂੰ ਗੁਰੂ ਸਾਹਿਬ ਜੀ ਦਾ ਸੁੱਖ ਆਸਣ ਹੋ ਜਾਂਦਾ, ਕਿਵਾੜ ਜਿਹੜੇ ਉਹ ਬੰਦ ਹੋ ਜਾਂਦੇ ਆ, ਤੇ ਉੱਥੇ ਵੀ ਤੁਸੀਂ ਜਾ ਕੇ ਦਰਸ਼ਨ ਕਰਦੇ ਹੋ, ਸੰਗਤਾਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੀਆਂ ਨੇ ਬਹਿ ਕੇ। ਜਿੰਨਾ ਸਮਾਂ ਕਿਵਾੜ ਨਹੀਂ ਖੁੱਲਦੇ ਉਨਾ ਸਮਾਂ ਬਹਿ ਕੇ ਸੰਗਤਾਂ ਗੁਰਬਾਣੀ ਪੜ੍ਹਦੀਆਂ ਨੇ। ਉੱਥੇ ਵੀ ਬਾਬਾ ਜੀ ਨੇ ਉਹ ਜਿਹੜੇ ਪਾਠ ਨੇ ਸੁਖਮਣੀ ਸਾਹਿਬ ਜੀ ਦੇ ਆਰੰਭ ਕਰਵਾਏ ਕਿ ਸੰਗਤਾਂ ਜਿਹੜੀਆਂ ਨੇ ਉਹ ਵਿਹਲੇ ਬਹਿ ਕੇ ਗੱਲਾਂ ਨਾ ਕਰਨ, ਉਹ ਨਾਮ ਦੇ ਨਾਲ ਉਹ ਸਿਮਰਨ ਦੇ ਨਾਲ ਜੁੜ ਸਕਣ। ਤੋ ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਨਾਮ ਦਾ ਰੰਗ ਜਿਹੜਾ ਹੈ, ਜਿੱਥੇ ਆਪਣੇ ਮਨ ਨੂੰ ਨਾਮ ਦਾ ਰੰਗ ਚੜਿਆ ਹੈ ਉੱਥੇ ਜਿਹੜੇ

ਕਹਿੰਦੇ ਜਿਹੜੀ ਮੱਛੀ ਆ ਨਾ ਮੱਛੀ ਮੱਛੀ ਪਾਣੀ ਦੇ ਨਾਲ ਲਿਪਟ ਕੇ ਰਹਿੰਦੀ ਆ। ਪਾਣੀ ਦੇ ਵਿੱਚੋਂ ਮੱਛੀ ਨੂੰ ਬਾਹਰ ਕੱਢ ਦਿਓ ਤੇ ਮੱਛੀ ਦੀ ਜਿਹੜੀ ਆ ਨਾ ਉਹ ਮੌਤ ਹੋ ਜਾਂਦੀ ਆ। ਪਾਣੀ ਹੀ ਉਹਦਾ ਜਿਹੜਾ ਜੀਵਨ ਹੈ ਮੱਛੀ ਦਾ ਪਾਣੀ ਹੀ। ਤੇ ਇਸੇ ਤਰ੍ਹਾਂ ਹੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹਨਾਂ ਦਾ ਜੀਵਨ ਵੀ ਗੁਰਬਾਣੀ ਆ। ਮੱਛੀ ਪਾਣੀ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ। ਜਿਹੜੇ ਗੁਰਸਿੱਖ ਨੇ ਜਿਹੜੇ ਨਾਮ ਜਪਣ ਵਾਲੇ ਨੇ ਉਹ ਬਾਣੀ ਤੋਂ ਬਿਨਾਂ ਵੀ ਜਿਉਂਦੇ ਨਹੀਂ ਰਹਿ ਸਕਦੇ। ਹਰ ਵੇਲੇ 24 ਘੰਟੇ ਜਿਹੜਾ ਨਿਰੰਤਰ ਉਹਨਾਂ ਦਾ ਸਿਮਰਨ ਚੱਲਦਾ ਰਹਿੰਦਾ। ਮੈਂ ਇੱਥੇ ਇੱਕ ਬੇਨਤੀ ਕਰਾਂ ਕਿ ਆਪਾਂ ਗੁਰਬਾਣੀ ਪੜ੍ਹਦੇ ਹਾਂ, ਜਿੰਨੀ ਵੀ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਲਓ, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਗੁਰਬਾਣੀ ਦਾ ਉਪਦੇਸ਼ ਹੀ ਇਹ ਹੈ ਵੀ ਸੇਵਾ ਤੇ ਸਿਮਰਨ ਕਰੋ। ਦੋ ਗੱਲਾਂ ਤੇ ਗੁਰੂ ਸਾਹਿਬ ਨੇ ਜ਼ੋਰ ਦਿੱਤਾ ਕਿ ਸੇਵਾ ਕਰਨੀ ਹੈ ਤੇ ਸਿਮਰਨ ਕਰਨਾ। ਜਿਵੇਂ ਪੰਛੀ ਦੋ ਖੰਭਾਂ ਨਾਲ ਉੱਡਦਾ ਹੈ, ਇਸੇ ਤਰ੍ਹਾਂ ਹੀ ਸਾਨੂੰ ਵੀ ਦੋ ਖੰਭਾਂ ਦੀ ਲੋੜ ਪੈਂਦੀ ਆ, ਸੇਵਾ ਤੇ ਸਿਮਰਨ ਰੂਪੀ ਖੰਭ। ਤੇ ਜੇ ਇੱਕ ਖੰਭ ਵੀ ਨਹੀਂ ਹੋਏਗਾ, ਹੁਣ ਕੱਲਾ ਬੰਦਾ ਸੇਵਾ ਕਰਦਾ ਰਹੇ ਸਿਮਰਨ ਨਾ ਕਰੇ ਫਿਰ ਵੀ ਗੱਲ ਨਹੀਂ ਬਣਦੀ, ਤੇ ਜੇ ਕੱਲਾ ਸਿਮਰਨ ਕਰਦੇ ਰਹੀਏ ਸੇਵਾ ਨਾ ਕਰੀਏ ਫਿਰ ਵੀ ਗੱਲ ਨਹੀਂ ਬਣਦੀ। ਸੇਵਾ ਤੇ ਸਿਮਰਨ ਜਿਹੜੇ ਨੇ ਉਹ ਦੋਨੇ ਹੀ ਬਹੁਤ ਜ਼ਰੂਰੀ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੀਵਨ ਆਪਾਂ ਜਦੋਂ ਪੜ੍ਹਦੇ ਹਾਂ ਉਹ ਤੇ ਆਪ ਪਰਮੇਸ਼ਰ ਨੇ ਆਪ ਨਿਰੰਕਾਰ ਨੇ, ਪਰ ਸਾਨੂੰ ਸਮਝਾਉਣ ਦੇ ਵਾਸਤੇ ਮਹਾਰਾਜ ਜੀ ਨੇ ਦੇਖੋ ਸੇਵਾ ਦੇ ਬਾਰੇ ਆਪਾਂ ਜਦੋਂ ਜ਼ਿਕਰ ਪੜ੍ਹਦੇ ਹਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਲ ਛਕਾਉਣ ਦੀ ਸੇਵਾ ਕੀਤੀ ਸੰਗਤਾਂ ਨੂੰ, ਨਾਨਕ ਪਿਆਓ ਸਾਹਿਬ ਗੁਰਦੁਆਰਾ ਦਿੱਲੀ ਦੇ ਵਿੱਚ ਸੇਵਾ, ਭੁੱਖੇ ਸਾਧੂਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭੋਜਨ ਛਕਾਉਂਦੇ ਨੇ। ਤੇ ਜੇ ਸਿਮਰਨ ਦੀ ਗੱਲ ਕਰਦੇ ਆ ਤੇ ਭਾਈ ਸਾਹਿਬ ਜੀ ਕਹਿੰਦੇ ਰੇਤ ਅੱਗ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸੋਂ ਬਣਿਆਈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਰ ਵੇਲੇ ਸਿਮਰਨ ਦੇ ਵਿੱਚ ਜੁੜੇ ਰਹਿੰਦੇ ਨੇ। ਇੱਕ ਦਿਨ ਮਾਤਾ

जी ने आख्या माता त्रिपता जी कहन लगे धन गुरु नानक देव महाराज सच्चे पातशाह जी नूं कि तुसी हर वेले सिमरन करदे रहिंदे हो ना ते तुसी अपने हाण दे बच्चियां दे नाल किते खेडण गए हो ना ही कोई घर दा जिहड़ा कम कार है ना ही तुसी किसे दे नाल बहुता बोलदे चलदे हो तुसी हर वेले चौंकड़ा मार के ते सिमरन दे विच ही जुड़े रहिंदे हो ते उस वेले माता जी नूं आखिया सी धन गुरु नानक देव महाराज ने कहिंदे माता आखां जीवां विसरै मर जाओ कहिंदे जिन्ना चिर मैं सिमरन करदा ना ते मेरे सवास चलदे ने जदों मेरा सिमरन रुकदा मैनूं इदां लगदा वी मेरा ते साह ही रुक चलिया हुण जिहड़े प्यार वाले गुरसिख ने ना जिहड़े बाणी पढ़न वाले ने ਉਹ ਇੱਕ ਦਿਨ ਨਾ ਬਾਣੀ ਪੜ੍ਹਨ ਤੇ ਮਨ ਨੂੰ ਬੇਚੈਨੀ ਲੱਗੀ ਰਹਿੰਦੀ ਹੈ ਵੀ ਅੱਜ ਪਤਾ ਨਹੀਂ ਕੀ ਘਾਟਾ ਪੈ ਗਿਆ ਕਿ ਅੱਜ ਬਾਣੀ ਨਹੀਂ ਪੜ੍ਹੀ ਅੱਜ ਸਿਮਰਨ ਨਹੀਂ ਕੀਤਾ ਅੱਜ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਗੁਰੂ ਘਰ ਨਹੀਂ ਗਿਆ ਤੇ ਮਨ ਜਿਹੜਾ ਪੂਰਾ ਦਿਨ ਬੇਚੈਨੀ ਦੇ ਵਿੱਚ ਰਹਿੰਦਾ ਮਨ ਜਿਹੜਾ ਪੂਰਾ ਦਿਨ ਤੜਫਦਾ ਰਹਿੰਦਾ ਹੈ ਤੋ ਇਸੇ ਤਰ੍ਹਾਂ ਇਹ ਜਿਹਦੇ ਅੰਦਰ ਪਿਆਰ ਹੋਵੇ ਜਿਵੇਂ ਦੁਨਿਆਵੀ ਤੌਰ ਤੇ ਲੋਕ ਨਸ਼ੇ ਵਰਤਦੇ ਨੇ ਨਸ਼ੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਖਿਆ ਸੀ ਬਾਬਰ ਨੇ ਮਹਾਰਾਜ ਦੇ ਅੱਗੇ ਸ਼ਰਾਬ ਦਾ ਪਿਆਲਾ ਰੱਖ ਦਿੱਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਬਰ ਇਹ ਕੀ ਆ ਕਹਿੰਦਾ ਜੀ ਇਹ ਸ਼ਰਾਬ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀ ਕਰਨਾ ਕਹਿੰਦੇ ਜੀ ਤੁਸੀਂ ਪੀਓ ਇਹਨੂੰ ਛਕੋ ਮਹਾਰਾਜ ਕਹਿੰਦੇ ਫੇਰ ਕੀ ਹੋਏਗਾ ਕਹਿੰਦੇ ਜੀ ਬੜਾ ਆਨੰਦ ਹੈ ਇਹਦਾ ਮਹਾਰਾਜ ਕਹਿੰਦੇ ਕਿੰਨਾ ਕੁ ਟਾਈਮ ਕਹਿੰਦੇ ਜੀ ਇੱਕ ਦੋ ਘੰਟੇ ਆਨੰਦ ਰਹੂਗਾ ਕਹਿੰਦੇ ਫੇਰ ਕਹਿੰਦੇ ਦੁਬਾਰਾ ਫੇਰ ਪੀ ਲਿਓ ਕਹਿੰਦੇ ਫੇਰ ਇੱਕ ਦੋ ਘੰਟੇ ਆਨੰਦ ਰਹੂ ਮਹਾਰਾਜ ਕਹਿੰਦੇ ਫੇਰ ਪੀ ਲਿਓ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਕੇ ਕਹਿੰਦੇ ਉਹ ਕਹਿੰਦੇ ਬਾਬਰ ਇਹੋ ਜਿਹੀ ਪੀਣ ਦਾ ਫਾਇਦਾ ਹੀ ਕੀ ਆ ਜੇ ਵਾਰੀ ਵਾਰੀ ਪੀਣੀ ਪਈ ਆ ਕਹਿੰਦੇ ਅਸੀਂ ਉਹ ਨਾਮ ਦਾ ਨਸ਼ਾ ਉਹ ਨਾਮ ਦੀ ਖੁਮਾਰੀ ਪੀਤੀ ਹੈ ਜਿਹੜੀ ਉਤਰਦੀ ਕਦੇ ਨਹੀਂ ਜਿਹੜੀ ਕਦੇ ਨਹੀਂ ਉਤਰਦੀ ਜਿਹੜੀ ਨਾਮ ਦੀ ਖੁਮਾਰੀ ਹਮੇਸ਼ਾ ਹਮੇਸ਼ਾ ਚੜੀ ਰਹਿੰਦੀ ਆ ਜਿਨ੍ਹਾਂ ਨੂੰ ਇੱਕ ਵਾਰੀ ਨਾਮ ਦਾ ਰੰਗ ਲੱਗ ਗਿਆ ਉਹ ਨਾਮ ਦਾ ਰੰਗ ਜਿਹੜਾ ਪਿਆਰਿਓ ਕਦੇ ਵੀ ਉਤਰਦਾ ਨਹੀਂ ਹੁੰਦਾ ਨਾਮ ਦਾ ਰੰਗ ਪਰ ਜਿਨ੍ਹਾਂ ਨੂੰ ਨਹੀਂ ਲੱਗਿਆ ਆਪਾਂ ਦੁਨਿਆਵੀ ਤੌਰ ਤੇ ਦੇਖਦੇ ਹਾਂ ਹੁਣ ਕਈ ਜਿਹੜੇ ਐਸੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਫੇਰ ਅੰਮ੍ਰਿਤ ਛੱਡ ਦਿੱਤਾ ਫੇਰ ਛਕ ਲਿਆ ਕਈਆਂ ਨੇ ਦੋ ਦੋ ਤਿੰਨ ਤਿੰਨ ਵਾਰੀ ਅੰਮ੍ਰਿਤ ਛਕਿਆ ਹੋਇਆ ਦੋ ਦੋ ਤਿੰਨ ਤਿੰਨ ਵਾਰੀ ਉਹਦਾ ਕਾਰਨ ਕੀ ਆ ਕਿਉਂਕਿ ਉਹਨਾਂ ਦੇ ਅੰਦਰ ਜਿਹੜਾ ਉਹ ਪ੍ਰੇਮ ਨਹੀਂ ਬਣਿਆ ਅੰਦਰ ਜਿਹੜੀ ਉਹ ਭਾਵਨਾ ਨਹੀਂ ਬਣੀ ਅੰਦਰ ਜਿਹੜੀ ਭੁੱਖ ਨਹੀਂ ਅੰਦਰ ਜਿਹੜੀ ਅਭਲਾਖਾ ਨਹੀਂ ਜਿਸ ਦਿਨ ਅੰਦਰਲੀ ਅਭਲਾਖਾ ਜਾਗ ਪਈ ਨਾ ਜਿਸ ਦਿਨ ਤੂੰ ਇਸ ਅੰਮ੍ਰਿਤ ਦੀ ਸਾਰ ਨੂੰ ਜਾਣ ਲਿਆ ਅੰਮ੍ਰਿਤ ਕੀ ਸਾਰ ਸੋਈ ਜਾਣਾ ਅੰਮ੍ਰਿਤ ਕਾ ਵਪਾਰੀ ਜੀਓ ਮਹਾਰਾਜ ਕਹਿੰਦੇ ਅੰਮ੍ਰਿਤ ਦੀ ਸਾਰ ਨੂੰ ਉਹ ਜਾਣ ਸਕਦਾ ਜਿਹੜਾ ਅੰਮ੍ਰਿਤ ਦਾ ਵਪਾਰੀ ਹੋਵੇ ਹੁਣ ਹੀਰੇ ਦੀ ਪਰਖ ਜੌਹਰੀ ਕਰ ਸਕਦਾ ਤੁਸੀਂ ਕਿਸੇ ਕੋਇਲੇ ਵਾਲੇ ਕੋਲੇ ਹੀਰਾ ਲੈ ਕੇ ਚਲੇ ਜਾਓ ਥੋੜੀ ਪਰਖ ਲੇਗਾ ਹੀਰੇ ਦੀ ਪਛਾਣ ਜੌਹਰੀ ਨੇ ਕਰਨੀ ਹੈ ਇਸੇ ਤਰ੍ਹਾਂ ਹੀ ਪਿਆਰਿਓ ਅੰਮ੍ਰਿਤ ਦੀ ਪਛਾਣ ਵੀ ਅੰਮ੍ਰਿਤ ਦੇ ਵਪਾਰੀ ਕਰਦੇ ਨੇ ਹਰ ਕਿਸੇ ਨੂੰ ਅੰਮ੍ਰਿਤ ਦੀ ਸਾਰ ਨਹੀਂ ਹੁੰਦੀ ਹਰ ਕਿਸੇ ਨੂੰ ਅੰਮ੍ਰਿਤ ਦੀ ਕਦਰ ਨਹੀਂ ਹੁੰਦੀ ਤੇ ਪਿਆਰਿਓ ਜਿਨ੍ਹਾਂ ਨੇ ਅੰਮ੍ਰਿਤ ਪੀਤਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਗੁਰੂ ਸਾਹਿਬ ਜੀ ਦੀਆਂ ਕਿੰਨੀਆਂ ਵੱਡੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਉਹਨਾਂ ਤੇ ਹੋਈਆਂ ਤੋ ਇਸ ਕਰਕੇ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਇਸੇ ਤਰ੍ਹਾਂ ਹੀ ਰੱਬ ਦੇ ਪਿਆਰੇ ਜਿਹੜੇ ਨੇ ਉਹ ਇੱਕ ਛਿਣ ਮਾਤਰ ਵੀ ਸਿਮ

ਉਹ ਕਹਿੰਦੇ ਸੰਤ ਜਨ ਮਹਾਂਪੁਰਖ ਜਿਹੜੇ ਨੇ ਉਹ ਚਾਤਰਕ ਦੀ ਨਿਆਈ ਨੇ। ਕਹਿੰਦੇ ਚਾਤਰਕ ਜਿਹੜਾ ਨਾ ਬਬੀਹਾ ਬਬੀਹਾ ਪ੍ਰਿਓ ਪ੍ਰਿਓ ਕਰੇ ਜਲਨਿਤ ਪ੍ਰੇਮ ਪਿਆਰ। ਕਹਿੰਦੇ ਜਿਵੇਂ ਚਾਤਰਕ ਹੁੰਦਾ ਬਬੀਹਾ ਹੁੰਦਾ ਉਹ ਸਵਾਂਤੀ ਬੂੰਦ ਵਾਸਤੇ ਲੋਚਦਾ ਹੈ ਕਿ ਕਦੋਂ ਮੈਨੂੰ ਸਵਾਂਤੀ ਬੂੰਦ ਜਿਹੜੀ ਉਹ ਪ੍ਰਾਪਤ ਹੋਵੇ। ਸਵਾਂਤੀ ਬੂੰਦ ਤੋਂ ਬਿਨਾਂ ਜਿਹੜਾ ਮਨ ਹੈ ਉਹ ਤ੍ਰਿਪਤ ਨਹੀਂ ਹੋ ਸਕਦਾ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜੇ ਮਹਾਂਪੁਰਖ ਨੇ ਉਹਨਾਂ ਦਾ ਜੀਵਨ ਹੈ ਨਾਮ ਰੂਪੀ ਸਵਾਂਤੀ ਬੂੰਦ। ਕਹਿੰਦੇ ਜਿੰਨਾ ਚਿਰ ਨਾਮ ਰੂਪੀ ਸਵਾਂਤੀ ਬੂੰਦ ਪ੍ਰਾਪਤ ਨਹੀਂ ਨਾ ਹੁੰਦੀ ਤੇ ਕਹਿੰਦੇ ਉਹਨਾਂ ਚਿਰ ਮਹਾਂਪੁਰਖਾਂ ਦਾ ਜੀਵਨ ਵੀ ਏਦਾਂ ਦਾ ਹੀ ਹੁੰਦਾ ਵੀ ਬੇਚੈਨੀ ਜਿਹੜੀ ਉਹ ਲੱਗੀ ਰਹਿੰਦੀ ਆ। ਜਦੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਨਾਮ ਦੀ ਪ੍ਰਾਪਤੀ ਹੁੰਦੀ ਹੈ ਨਾਮ ਰੂਪੀ ਬੂੰਦ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਤੇ ਫਿਰ ਜਿਹੜਾ ਮਹਾਂਪੁਰਖਾਂ ਦਾ ਜੀਵਨ ਹੈ ਉਹ ਆਨੰਦ ਦੇ ਵਿੱਚ ਚਲਿਆ ਜਾਂਦਾ। ਵੈਸੇ ਆਪਾਂ ਦੁਨਿਆਵੀ ਤੌਰ ਤੇ ਜਿਹੜੇ ਲੋਕ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਵਿਖਿਆ ਦੇ ਰਸਾਂ ਕਸਾਂ ਦੇ ਵਿੱਚ ਲੱਗੇ ਹੋਏ ਹਾਂ। ਵਿਖੇ ਬਣ ਫੀਕਾ ਤਿਆਗਰੀ ਸਖੀਏ ਨਾਮ ਮਹਾਂਰਸ ਪੀਓ। ਕਹਿੰਦੇ ਜੇ ਰਸ ਪੀ ਰਹੀ ਆ ਤੇ ਨਾਮ ਦਾ ਰਸ ਪੀ ਜਿਹੜੇ ਵਿਖਿਆ ਦੇ ਰੰਗ ਨੇ ਇਹ ਤੇ ਚਾਰ ਦਿਨਾਂ ਦੀ ਖੇਡ ਹੈ। ਜਿਹੜੇ ਰਸ ਸਾਨੂੰ ਸੋਹਣੇ ਲੱਗਦੇ ਨੇ ਚੰਗੇ ਲੱਗਦੇ ਨੇ ਚਾਰ ਦਿਨਾਂ ਦੀ ਖੇਡ ਹੈ। ਤੇ ਪਿਆਰਿਓ ਅਸੀਂ ਆਪਣੇ ਜੀਵਨ ਦੇ ਜਿਹੜੇ ਰੰਗ ਨੇ ਆਪਣੇ ਪਰਿਵਾਰ ਵਾਸਤੇ ਆਪਣੇ ਬੱਚਿਆਂ ਦੇ ਵਾਸਤੇ ਕਈ ਐਸੇ ਜੀਵ ਨੇ ਜਿਹੜੇ ਆਪਣਾ ਪੂਰੇ ਦਾ ਪੂਰਾ ਜੀਵਨ ਜਿਹੜਾ ਨਾ ਉਹ ਰਸਾਂ ਕਸਾਂ ਦੇ ਵਿੱਚ ਹੀ ਲੰਘਾ ਲੈਂਦੇ ਆ। ਮੈਂ ਇੱਕ ਬੇਨਤੀ ਕਰਾਂ ਜੇ ਅਸੀਂ ਜਾਣਨਾ ਚਾਹੁੰਦੇ ਹਾਂ। ਕਹਿੰਦੇ ਇੱਕ ਨਾ ਮਹਾਂਪੁਰਖਾਂ ਦੇ ਕੋਲੇ ਇੱਕ ਸੇਵਕ ਸੇਵਾ ਕਰਦਾ ਸੀ। ਉਹ ਬੜੀ ਸੇਵਾ ਕਰਿਆ ਕਰੇ ਸੇਵਾ ਕਰਿਆ ਕਰੇ ਸਮਾਂ ਗੁਜ਼ਰਦਾ ਗਿਆ ਸਮਾਂ ਲੰਘਦਾ ਗਿਆ ਰੋਜ਼ ਬੰਦਗੀ ਕਰਦਾ ਸੀ ਸਿਮਰਨ ਕਰਦਾ ਸੀ। ਇੱਕ ਦਿਨ ਉਹਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਹਿੰਦਾ ਮਹਾਂਪੁਰਖੋ ਮੇਰਾ ਦਿਲ ਕਰਦਾ ਵੀ ਮੈਂ ਵਿਆਹ ਕਰਾ ਲਵਾਂ ਸ਼ਾਦੀ ਕਰਾ ਲਾਂ। ਤੇ ਮਹਾਂਪੁਰਖ ਕਹਿਣ ਲੱਗੇ ਵੀ ਠੀਕ ਆ ਭਾਈ ਕੋਈ ਗੱਲ ਨਹੀਂ ਸ਼ਾਦੀ ਤੇ ਕਰਾ ਲੈ ਪਰ ਦੇਖੀ ਕਿਤੇ ਨਾਮ ਦੇ ਨਾਲੋਂ ਨਾ ਟੁੱਟ ਜੀ ਆਪਣਾ ਜਿਹੜਾ ਜੀਵਨ ਹੈ ਉਹ ਇਸੇ ਤਰ੍ਹਾਂ ਹੀ ਨਾਮ ਦੇ ਨਾਲ ਜੋੜ ਕੇ ਰੱਖਣਾ। ਇਹ ਨਾ ਹੋਵੇ ਵੀ ਦੁਨਿਆਵੀ ਰਸਾਂ ਕਸਾਂ ਦੇ ਵਿੱਚ ਤੂੰ ਉਸ ਕਰਤੇ ਨੂੰ ਭੁੱਲ ਜਾਵੇਂ। ਕਹਿੰਦਾ ਨਹੀਂ ਮਹਾਂਪੁਰਖੋ ਮੈਂ ਨਹੀਂ ਭੁੱਲਦਾ ਸਮਾਂ ਬਤੀਤ ਹੁੰਦਾ ਗਿਆ ਉਹਦਾ ਵਿਆਹ ਹੋ ਗਿਆ। ਜਦੋਂ ਵਿਆਹ ਹੋਇਆ ਦਿਨੇ ਮਹਾਂਪੁਰਖਾਂ ਦੇ ਕੋਲੇ ਦੋ ਚਾਰ ਘੰਟੇ ਉਹਨੇ ਹਾਜ਼ਰੀ ਲਵਾਉਣੀ ਫਿਰ ਚਲੇ ਜਾਣਾ। ਕਰਦਿਆਂ ਕਰਦਿਆਂ ਸਮਾਂ ਬਤੀਤ ਹੋ ਗਿਆ ਫਿਰ ਹਫ਼ਤੇ ਬਾਅਦ ਚੱਕਰ ਲੱਗਣਾ ਸ਼ੁਰੂ ਹੋ ਗਿਆ ਹਫ਼ਤਾ ਹਫ਼ਤਾ ਨਾ ਆਇਆ ਕਰੇ। ਫਿਰ ਅੱਗੇ ਤੋਂ ਅੱਗੇ ਬੱਚਿਆਂ ਨੇ ਜਨਮ ਲੈ ਲਿਆ ਫਿਰ ਮਹੀਨਾ ਮਹੀਨਾ ਨਾ ਆਇਆ ਕਰੇ ਇੱਕ ਮਹੀਨੇ 'ਚ ਇੱਕ ਵਾਰੀ ਆ ਗਿਆ। ਅਤੇ ਮਹਾਂਪੁਰਖਾਂ ਨੇ ਕਿਹਾ ਵੀ ਉਹਨੂੰ ਕਹਿੰਦੇ ਕਿਉਂ ਭਾਈ ਤੈਨੂੰ ਕਿਹਾ ਸੀ ਨਾ ਤੂੰ ਭੁੱਲ ਜਾਣਾ ਪਹਿਲਾਂ ਤਾਂ ਤੂੰ ਹਫ਼ਤੇ ਹਫ਼ਤੇ ਬਾਅਦ ਆਉਂਦਾ ਸੀ ਹੁਣ ਤੂੰ ਮਹੀਨੇ ਮਹੀਨੇ ਬਾਅਦ ਆਉਣ ਲੱਗ ਗਿਆ ਤੇ ਤੂੰ ਤੇ ਦੂਰ ਹੁੰਦਾ ਜਾ ਰਿਹਾ। ਕਹਿੰਦਾ ਨਹੀਂ ਮਹਾਂਪੁਰਖੋ ਬਸ ਕੀ ਕਰੀਏ ਟਾਈਮ ਨਹੀਂ ਲੱਗਦਾ। ਅੱਜ ਕੱਲ੍ਹ ਹਰੇਕ ਦਾ ਜਵਾਬ ਹੀ ਇਹ ਹੁੰਦਾ ਜੇ ਕਿਸੇ ਨੂੰ ਗੁਰੂ ਘਰ ਬੁਲਾਈਏ ਕਹਿੰਦੇ ਜੀ ਟਾਈਮ ਨਹੀਂ ਮੇਰੇ ਕੋਲੇ। ਜੇ ਕਿਸੇ ਨੂੰ ਕਹਿ ਲੈ ਵੀ ਬਾਣੀ ਪੜ੍ਹ ਲਾ ਕਹਿੰਦਾ ਜੀ ਮੇਰੇ ਕੋਲੇ ਟਾਈਮ ਨਹੀਂ ਮੇਰੇ ਕੋਲੇ ਸਮਾਂ ਨਹੀਂ ਹੈ ਮੇਰੇ ਕੋਲੇ ਸਮਾਂ ਨਹੀਂ ਏਦਾਂ ਦਾ ਜੀ। ਪਰ ਟਾਈਮ ਜਿਹੜਾ ਹੈ ਸਮਾਂ ਜਿਹੜਾ ਹੈ ਜਿੱਥੇ ਅਸੀਂ ਦੁਨਿਆਵੀ ਤੌਰ 'ਤੇ ਇੰਨਾ ਸਮਾਂ ਕੱਢਦੇ ਹਾਂ ਦੁਨਿਆਵੀ ਤੌਰ 'ਤੇ ਆ ਹੁਣ ਸਾਡੇ ਕੋਲ ਮੋਬਾਈਲ ਫੋਨ ਨੇ ਅਤੇ ਸਾਰਾ ਸਾਰਾ ਦਿਨ ਸਾਡਾ ਇਹਨਾਂ ਫੋਨਾਂ 'ਤੇ ਨਿਕਲ ਜਾਂਦਾ ਮੋਬਾਈਲ ਫੋਨਾਂ 'ਤੇ ਅਸੀਂ ਲੱਗੇ ਰਹਿੰਦੇ ਹਾਂ। ਉਹੀ ਜੇ ਥੋੜ੍ਹਾ ਸਮਾਂ ਅਸੀਂ ਬਾਣੀ ਪੜ੍ਹਾਂਗੇ ਥੋੜ੍ਹਾ ਸਮਾਂ ਅਸੀਂ ਸਿਮਰਨ ਕਰਾਂਗੇ ਫਿਰ ਸਾਡੇ 'ਤੇ ਕਿਰਪਾ ਹੋਏਗੀ ਬਖਸ਼ਿਸ਼। ਅਤੇ ਸਮਾਂ ਜਿਹੜਾ ਜ਼ਰੂਰ ਕੱਢਣਾ ਚਾਹੀਦਾ। ਹੁਣ ਸਮਾਂ ਨਿਕਲਦਾ ਗਿਆ ਮਹਾਂਪੁਰਖਾਂ ਕੋਲੇ ਛੇਆਂ ਮਹੀਨਿਆਂ ਬਾਅਦ ਉਹਨੇ ਗੇੜਾ ਮਾਰਿਆ। ਮਹਾਂਪੁਰਖ ਕਹਿੰਦੇ ਭਾਈ ਤੂੰ ਤੇ ਹੁਣ ਛੇ ਮਹੀਨਿਆਂ ਬਾਅਦ ਆਉਣ ਲੱਗ ਗਿਆ। ਕਹਿੰਦਾ ਜੀ ਬੱਚੇ ਬੜਾ ਪਿਆਰ ਕਰਦੇ ਨੇ ਪਰਿਵਾਰ ਬੜਾ ਪਿਆਰ ਕਰਦਾ। ਮਹਾਂਪੁਰਖ ਕਹਿੰਦੇ ਪਿਆਰ ਪੂਰ ਕੋਈ ਨਹੀਂ ਕਿਸੇ ਦਾ ਇਹ ਸਭ ਮਾਇਆ ਦੀ ਖੇਡ ਹੈ ਜਿਹਦੇ ਕੋਲੇ ਮਾਇਆ ਉਹਦੇ ਨਾਲ ਸਾਰੇ ਪਿਆਰ ਕਰਦੇ ਆ। ਆ ਕਿੰਨੇ ਬਜ਼ੁਰਗ ਨੇ ਕਿੰਨੇ ਬਿਰਧ ਆਸ਼ਰਮ ਅੱਜ ਬਣੇ ਹੋਏ ਨੇ
ਕਾਹਦੇ ਵਾਸਤੇ? ਜਿਹਦੇ ਕੋਲੇ ਮਾਇਆ ਠੀਕ ਹੈ, ਜਿਹਦੇ ਕੋਲੇ ਮਾਇਆ ਨਹੀਂ ਤੇ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਭੇਜ ਦਿੰਦੇ ਲੋਕ। ਕੌਣ ਪੁੱਛਦਾ? ਧੀਆਂ ਪੁੱਤ, ਜਿਹੜਾ ਪੁੱਤ ਚੰਗਾ ਕਮਾਉਂਦਾ ਮਾਂ ਪਿਓ ਵੀ ਉਹਦਾ ਹੀ ਸਤਿਕਾਰ ਜ਼ਿਆਦਾ ਕਰਦੇ ਆ, ਜਿਹੜਾ ਨਹੀਂ ਕਮਾਉਂਦਾ ਉਹਨੂੰ ਮਾਂ ਪਿਓ ਵੀ ਨਹੀਂ ਪੁੱਛਦੇ। ਭਾਵ ਕੇ ਸਾਰੀ ਖੇਡ ਮਾਇਆ ਦੀ ਰਹਿ। ਹੁਣ ਉਹ ਮਹਾਂਪੁਰਖ ਜਿਹੜੇ ਸੀ ਕਹਿਣ ਲੱਗੇ, ਭਾਈ ਪਿਆਰ ਪੂਰ ਕੋਈ ਨਹੀਂ, ਸਭ ਮਾਇਆ ਦੀ ਖੇਡ ਆ। ਉਹ ਕਹਿੰਦੇ ਜੇ ਤੂੰ ਦੇਖਣਾ ਚਾਹੁੰਦਾ ਤੇ ਤੈਨੂੰ ਦਿਖਾ ਵੀ ਦਿੰਦੇ ਆ। ਕਹਿੰਦਾ ਜੀ ਦਿਖਾਓ ਫਿਰ। ਹੁਣ ਮਹਾਂਪੁਰਖਾਂ ਨੇ ਉਹਨੂੰ ਸਾਧਨਾ ਕਰਨੀ ਦੱਸੀ ਸੀ, ਸਾਧਕ ਸੀ। ਕਹਿੰਦੇ ਵੀ ਅੱਜ ਜਦੋਂ ਜਾਣਾ ਤੇ ਦਸਵੇਂ ਦੁਆਰ ਆਪਣੇ ਸਵਾਸ ਚੜ੍ਹਾ ਲਈ। ਉਹ ਜਦੋਂ ਗਿਆ ਦਸਵੇਂ ਦੁਆਰ ਸਵਾਸ ਚੜ੍ਹਾ ਕੇ ਦਰਵਾਜ਼ੇ ਤੇ ਜਾ ਕੇ ਡਿੱਗ ਪਿਆ। ਜਦੋਂ ਦਰਵਾਜ਼ੇ 'ਚ ਡਿੱਗਿਆ, ਬੱਚੇ ਆਏ ਭੱਜੇ, ਘਰ ਵਾਲੀ ਆਈ, ਮਾਂ ਪਿਓ ਆਏ, ਸਾਰੇ ਭੱਜ ਕੇ ਆਉਂਦੇ, ਕੀ ਹੋ ਗਿਆ? ਜਦੋਂ ਦੇਖਿਆ ਵੀ ਇਹਦੇ 'ਤੇ ਸਾਹ ਹੀ ਨਹੀਂ ਚੱਲਦੇ, ਇਹਦੀ 'ਤੇ ਨਬਜ਼ ਨਹੀਂ ਚੱਲਦੀ, ਕਿਉਂਕਿ ਅਭਿਆਸੀ ਸੀ ਨਾ, ਅਭਿਆਸ ਹੋਣ ਕਰਕੇ ਸਰੀਰ ਤੋਂ ਆਤਮਾ ਨੂੰ ਵੱਖ ਕਰ ਲਿਆ। ਉਹਨਾਂ ਨੇ ਦੇਖਿਆ ਵੀ ਇਹਦੇ 'ਤੇ ਸਾਹ ਨਹੀਂ ਚੱਲਦੇ। ਹੁਣ ਸ਼ਾਮਾਂ ਪਈਆਂ ਨੇ ਤੇ ਘਰ ਵਾਲੀ ਬੱਚਿਆਂ ਨੂੰ ਕਹਿੰਦੀ ਇਹਨੂੰ ਚੱਕ ਕੇ ਤੇ ਆਪਾਂ ਅੰਦਰ ਲੈ ਚੱਲੀਏ। ਅੰਦਰ ਲੈ ਗਏ, ਬੈੱਡ 'ਤੇ ਲੰਮਾ ਪਾਤਾ ਤੇ ਘਰ ਵਾਲੀ ਕਹਿਣ ਲੱਗੀ, ਜੇ ਆਪਾਂ ਹੁਣੇ ਰੌਲਾ ਪਾਇਆ, ਹੁਣੇ ਆਪਾਂ ਰੋਣਾ ਸ਼ੁਰੂ ਕਰਤਾ ਤੇ ਸਾਰੀ ਰਾਤ ਕਿਹੜਾ ਰੋਏਗਾ ਬਹਿ ਕੇ ਇੱਥੇ? ਆਪਾਂ ਨੂੰ ਤੇ ਸਾਰੀ ਰਾਤ ਰੋਣਾ ਪੈਣਾ, ਸਾਰੀ ਰਾਤ ਕੌਣ ਰੋਏਗਾ? ਇਸ ਤੋਂ ਬਿਹਤਰ ਆ ਵੀ ਆਪਾਂ ਦੱਸਦੇ ਹੀ ਨਹੀਂ ਕਿਸੇ ਨੂੰ। ਦੇਖੋ ਪਿਆਰ ਦੀ ਗੱਲ, ਕਹਿੰਦੇ ਨਾ ਵੀ ਬਹੁਤਾ ਪਿਆਰ ਹੈ, ਉਹ ਕਹਿੰਦੇ ਸਾਰੀ ਰਾਤ ਕਿਹੜਾ ਰੋਵੇਗਾ। ਹੁਣ ਅੰਮ੍ਰਿਤ ਵੇਲਾ ਜਦੋਂ ਹੋਇਆ, ਉਹਨਾਂ ਨੇ ਆਪਦਾ ਘਰੇ ਪ੍ਰਸ਼ਾਦਾ ਪਾਣੀ ਚੰਗਾ ਤਿਆਰ ਕੀਤਾ। ਪ੍ਰਸ਼ਾਦਾ ਪਾਣੀ ਤਿਆਰ ਕਰਕੇ ਤੇ ਆਪਣੇ ਬੱਚਿਆਂ ਨੂੰ ਕਹਿੰਦੀ ਵੀ ਸਾਰੇ ਨਾ ਪ੍ਰਸ਼ਾਦਾ ਪਾਣੀ ਛਕ ਲਓ ਤੇ ਫਿਰ ਸਾਰੀ ਦਿਹਾੜੀ ਤੇ ਆਉਣ ਜਾਣ ਵਾਲੇ ਲੱਗੇ ਰਹਿਣੇ ਆ ਤੇ ਆਪਾਂ ਨੂੰ ਟਾਈਮ ਨਹੀਂ ਮਿਲਦਾ ਰੋਟੀ ਖਾਣ ਦਾ ਵੀ, ਤੇ ਆਪਾਂ ਪ੍ਰਸ਼ਾਦਾ ਪਾਣੀ ਛਕੀਏ ਤੇ ਫਿਰ ਜਿੰਨਾ ਚਿਰ ਮਰਜ਼ੀ ਰੋਈ ਚੱਲਾਂਗੇ। ਇਸੇ ਤਰ੍ਹਾਂ ਹੀ ਉਹਨਾਂ ਨੇ ਕੀਤਾ, ਪ੍ਰਸ਼ਾਦਾ ਪਾਣੀ ਛਕ ਕੇ ਤੇ ਰੋਣਾ ਸ਼ੁਰੂ ਕਰਤਾ। ਜਦੋਂ ਰੋਣਾ ਸ਼ੁਰੂ ਕੀਤਾ, ਆਂਢ ਗੁਆਂਢ ਇਕੱਠਾ ਹੋ ਗਿਆ, ਇਕੱਠਾ ਹੋਇਆ, ਸਾਰੇ ਰੋਂਦੇ ਨੇ, ਬਿਲਕਦੇ ਨੇ। ਉਹ ਕਹਿੰਦਾ ਮੈਂ ਚਲਾ ਜਾਂਦਾ ਤੇਰੀ ਜਗ੍ਹਾ ਤੇ, ਘਰ ਵਾਲੀ ਕਹਿੰਦੀ ਮੈਂ ਚਲੀ ਜਾਂਦੀ ਤੇਰੀ ਜਗ੍ਹਾ ਤੇ, ਪਿਓ ਕਹਿੰਦਾ ਮੈਂ ਚਲਾ ਜਾਂਦਾ ਤੇਰੀ ਜਗ੍ਹਾ ਤੇ। ਇੰਨੇ ਨੂੰ ਮਹਾਂਪੁਰਖ ਆ ਗਏ। ਉਹ ਮਹਾਂਪੁਰਖ ਆਣ ਕੇ ਕਹਿੰਦੇ ਭਾਈ ਕੀ ਗੱਲ ਹੋ ਗਈ? ਕਹਿੰਦੇ ਮਹਾਂਪੁਰਖ ਉਹ ਤੁਹਾਡਾ ਸੇਵਕ ਸੀ, ਚੜ੍ਹਾਈ ਕਰ ਗਿਆ ਤੇ ਕਿਰਪਾ ਕਰੋ। ਮਹਾਂਪੁਰਖ ਕਹਿਣ ਲੱਗੇ ਭਾਈ ਇਹ ਜਿਉਂਦਾ ਹੋ ਸਕਦਾ? ਕਹਿੰਦੇ ਅੱਛਾ ਮਹਾਂਪੁਰਖ ਫਿਰ ਕਰ ਦਿਓ ਕਿਰਪਾ, ਤੁਹਾਡਾ ਸੇਵਕ ਹੈ। ਕਹਿੰਦੇ ਆਏ ਕਰੋ, ਪਾਣੀ ਦਾ ਗਲਾਸ ਲਿਆਓ ਭਰ ਕੇ। ਪਾਣੀ ਦਾ ਗਲਾਸ ਲਿਆਂਦਾ, ਮਹਾਂਪੁਰਖਾਂ ਨੇ ਹੱਥ 'ਚ ਪਾਣੀ ਦਾ ਗਲਾਸ ਫੜ ਲਿਆ ਤੇ ਪਾਣੀ ਦਾ ਗਲਾਸ ਵੜ ਕੇ ਮਹਾਂਪੁਰਖ ਕਹਿੰਦੇ ਵੀ ਜਿਹੜਾ ਜਾਣਾ ਚਾਹੁੰਦਾ ਇਹਦੀ ਜਗ੍ਹਾ ਤੇ, ਵੀ ਮੇਰੀ ਮੌਤ ਹੋ ਜੇ ਮੈਂ ਚਲਾ ਜਾਣਾ, ਉਹ ਆ ਪਾਣੀ ਦਾ ਗਲਾਸ ਪੀ ਲਓ। ਹੁਣ ਜਦੋਂ ਇਹ ਗੱਲ ਕਹੀ ਵੀ ਪਾਣੀ ਦਾ ਗਲਾਸ ਪੀ ਲਓ ਤੇ ਘਰ ਦੇ ਤੇ ਪਿਛਾਂਹ ਹਟ ਗਏ। ਉਹ ਘਰ ਵਾਲੀ ਨੂੰ ਪੁੱਛਿਆ, ਕਹਿੰਦੇ ਤੂੰ ਪੀ ਲਾ? ਕਹਿੰਦੀ ਨਾ ਜੀ, ਕਿਸੇ ਖਾਤਰ ਥੋੜੀ ਭਰਿਆ ਜਾਂਦਾ, ਇਹਦੀ ਮੌਤ ਆਈ ਸੀ, ਮਰ ਗਿਆ। ਪਿਓ ਨੂੰ ਪੁੱਛਿਆ ਤੂੰ ਚਲਾ ਜਾ? ਉਹ ਕਹਿੰਦਾ ਨਾ ਜੀ, ਮੈਂ ਕਿੱਥੇ। ਬੱਚਿਆਂ ਨੂੰ ਪੁੱਛਿਆ, ਉਹ ਕਹਿੰਦੇ ਸਾਡੀ ਤੇ ਸਾਰੀ ਉਮਰ ਪਈ, ਇਹਦੀ ਤੇ ਅੱਧੀ ਲੰਘੀ ਹੋਈ ਸੀ, ਚੱਲ ਕੋਈ ਗੱਲ ਨੀ। ਭਾਵ ਕਹਿਣ ਤੋਂ ਇਹ ਆ ਵੀ ਕੋਈ ਵੀ ਕਿਸੇ ਦਾ ਸਾਥੀ ਨਹੀਂ, ਕੋਈ ਵੀ ਕਿਸੇ ਵਾਸਤੇ ਮਰਦਾ ਨਹੀਂ। ਜੇ ਕਿਸੇ ਨੇ ਸਾਡੇ ਨਾਲ ਮਰਨਾ ਨਹੀਂ ਤੇ ਫਿਰ ਆਪਾਂ ਕਿਸੇ ਦੇ ਨਾਲ ਜਿਉਣ ਦੀ ਵੀ ਕੀ ਆਸ ਲਾ ਸਕਦੇ ਹਾਂ? ਜੀਵਨ ਕਿਸੇ ਦੇ ਨਾਲ ਨਹੀਂ, ਤੁਸੀਂ ਆਪਣਾ ਜੀਵਨ ਦੇਖਣਾ, ਹਰੇਕ ਦਾ ਆਪੋ ਆਪਣਾ ਜੀਵਨ ਹੈ, ਆਪੋ ਆਪਣਾ, ਤੇ ਅਸੀਂ ਆਪੋ ਆਪਣਾ ਜੀਵਨ ਬਣਾਉਣਾ। ਉਹ ਮਹਾਂਪੁਰਖ ਉਸੇ ਵੇਲੇ ਪਾਣੀ ਦਾ ਗਲਾਸ ਮਹਾਂਪੁਰਖਾਂ ਨੇ ਛਕਿਆ, ਉਹਨੂੰ ਕਹਿੰਦੇ ਉੱਠ ਭਾਈ ਉੱਠ ਜਾ। ਉਹ ਉੱਠ ਕੇ ਬਹਿ ਗਿਆ, ਕਹਿੰਦੇ ਹੁਣ ਤਾਂ ਸੁਣ ਲਿਆ ਨਾ ਸਾਰਾ ਕੁਝ, ਕਿਉਂਕਿ ਉਹਨੂੰ ਆਵਾਜ਼ ਸਾਰੀ ਸੁਣ ਰਹੀ ਸੀ। ਕਹਿੰਦੇ ਤੂੰ ਦੇਖ ਲਿਆ, ਇਹਨਾਂ 'ਚੋਂ ਤੈਨੂੰ ਕੋਈ ਵੀ ਪਿਆਰ ਨਹੀਂ ਕਰਦਾ, ਇਹ ਸਭ ਪਿਆਰ ਜਿਹੜਾ ਹੈ ਇਹ ਮਾਇਆ ਦੇ ਰਿਸ਼ਤੇ ਨਾਤੇ ਨੇ, ਧਨ ਦੌਲਤ ਦੇ ਰਿਸ਼ਤੇ ਨਾਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭੀ ਸੰਗ ਛਾੜਤ ਕਉ ਨਾ ਆਵਤ ਨੀਰੈ। ਕਹਿੰਦੇ ਬਿਪਤਾ ਪਈ ਤੋਂ ਕੋਈ ਨਹੀਂ ਖੜਦਾ, ਇਹ ਜਿੰਨੇ ਵੀ ਤੇਰੇ ਸੰਗੀ ਸਾਥੀ ਨੇ ਇਹ ਸਾਰੇ ਸੁੱਖਾਂ ਦੇ ਸੰਗੀ ਸਾਥੀ ਨੇ।
ਤੋ ਇਸ ਕਰਕੇ ਮਹਾਂਪੁਰਖ ਆਪਣਾ

ਪੇਤ ਭੂਤ ਉਹ ਕਹਿੰਦੇ ਮਰ ਕੇ ਨੀ ਉਹ ਤੇ ਜਿਉਂਦੇ ਜਾਗਦੇ ਭੂਤ ਨੇ। ਜਿਹੜਾ ਜੀਵ ਨਾਮ ਨੀ ਜਪਦਾ ਸਿਮਰਨ ਨੀ ਕਰਦਾ ਜੈ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ ਤੇ ਕਰ ਮਰਹਟ ਸਾਰਖੇ ਭੂਤ ਬਸੈ ਤਿਨ ਮਾਹੇ ਕਹਿੰਦੇ।

ਇਹ ਤੇਰੇ ਕੋਲੇ ਨਾਮ ਨੀ ਨਾ ਹੈ ਤੇ ਕਹਿੰਦੇ ਸਾਰੇ ਬੰਧਨ ਜਿਹੜੇ ਉਹ ਜੰਜਾਲ ਤੇਰੇ ਉੱਪਰ ਪੈ ਜਾਣਗੇ। ਇੱਕ ਨਾਮ ਹੀ ਹੈ ਜਿਹੜਾ ਸਾਰੇ ਬੰਧਨਾਂ ਤੋਂ ਮੁਕਤ

ਤੂੰ ਸੇਵਾਵਾਂ ਕਰਦਾ ਫਿਰਦਾ ਰਹਿੰਦਾ। ਉਹ ਕਹਿੰਦੇ ਉਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਬਿਰਥੀਆਂ ਨੇ, ਇੱਕ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜਿਹੜੀ ਸੇਵਾ ਕਰਨੀ ਆ। ਕਿਉਂਕਿ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਬਹੁਤਾਤ ਗਿਣਤੀ ਜਿਹੜੀ ਆ ਨਾ, ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਰਨ ਨੂੰ ਛੱਡ ਕੇ ਅਤੇ ਅਸੀਂ ਇੱਧਰ ਉੱਧਰ ਤੁਰੇ ਫਿਰਦੇ ਹਾਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਕੇਵਲ ਅਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਜਾਣਨਾ ਹੈ, ਪ੍ਰਤੱਖ ਜਾਣ ਕੇ ਸਤਿਗੁਰੂ ਦੀ ਸੇਵਾ ਕਰਨੀ ਹੈ। ਅਤੇ ਹੋਰ ਜਿੰਨੇ ਵੀ ਚੇਲੇ ਚਾਟੜੇ ਫਿਰਦੇ ਨੇ ਆਹ ਬਹੁਤੇ ਸਿਰ ਘੁਮਾਉਣ ਵਾਲੇ ਅੱਜ ਦੇਖਦੇ ਹਾਂ ਅਸੀਂ ਪੰਜਾਬ ਦੇ ਵਿੱਚ ਵੀ ਥਾਂ ਥਾਂ ਤੇ ਬੈਠੇ ਨੇ ਸਿਰ ਘੁਮਾ ਰਹੇ ਨੇ। ਤੇ ਸਾਡੇ ਚੰਗੇ ਭਲੇ ਲੋਕ ਜਿਹੜੇ ਨੇ ਗੁਰਸਿੱਖ ਲੋਕ ਜਿਹੜੇ ਨੇ ਉਹ ਉਹਨਾਂ ਦੇ ਮਗਰ ਤੁਰੇ ਫਿਰਦੇ ਨੇ। ਪਰ ਪਿਆਰਿਓ ਕਲਯੁਗ ਦੇ ਵਿੱਚ ਰਾਜ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ, ਤੇ ਜਿਹਦੀ ਪੂਰੀ ਗੁਰੂ ਨਾਨਕ ਤੋਂ ਨਹੀਂ ਪਈ, ਜਿਹਦੀ ਪੂਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਨਹੀਂ ਪਈ, ਤੇ ਯਾਦ ਰੱਖਿਓ ਉਹਦਾ ਘਰ ਕਿਤੋਂ ਵੀ ਪੂਰਾ ਨਹੀਂ ਹੋ ਸਕਦਾ। ਪੂਰਾ ਪ੍ਰਭ ਅਰਾਧਿਆ ਪੂਰਾ ਜਾਗਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਕਹਿੰਦੇ ਪੂਰੇ ਪਰਮੇਸ਼ਰ ਦੇ ਹੀ ਗੁਣ ਗਾਈਏ, ਆਪਾਂ ਕਿਸੇ ਅਧੂਰਿਆਂ ਦੇ ਮਗਰ ਨਹੀਂ ਲੱਗਣਾ। ਜੇਕਰ ਅਧੂਰਿਆਂ ਦੇ ਮਗਰ ਚੱਲਾਂਗੇ ਤੇ ਸਾਡਾ ਵੀ

ਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਉਹ ਨਿਰੰਕਾਰ ਹੈ, ਸੁੱਖਾਂ ਦਾ ਖਜ਼ਾਨਾ ਹੈ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਇੱਛਾ ਪੂਰਨ ਕਰਨ ਵਾਲਾ ਉਹ ਪਰਮੇਸ਼ਰ ਨਿਰੰਕਾਰ ਹੈ ਜਿਹਦੇ ਕੋਲੇ ਕਹਿੰਦੇ ਕਾਮ ਧੇਨ ਗਊ ਪਾਰ ਜਾਤ ਰੁੱਖ, ਇਹ ਸਾਰੀਆਂ ਵਸਤੂਆਂ ਵੀ ਜਿਹੜੀਆਂ ਨੇ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਅਧੀਨ ਨੇ। ਜਿਹੜਾ ਉਸ ਪਰਮੇਸ਼ਰ ਨੂੰ ਧਿਆਉਂਦਾ ਹੈ ਉਹਦੀਆਂ ਸਾਰੀਆਂ ਜਿਹੜੀਆਂ ਆਸਾਂ ਮੁਰਾਦਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਪੂਰੀਆਂ ਕਰਦੇ ਨੇ। ਸਾਧ ਸੰਗ ਧਨ ਮਾਲ ਕਹਿੰਦੇ ਸਾਧ ਸੰਗਤ ਵਿੱਚ ਜੁੜ ਕੇ ਨਾਮ ਰੂਪੀ ਧਨ ਜਿਹੜਾ ਹੈ, ਨਾਮ ਰੂਪੀ ਖਜ਼ਾਨਾ ਜਿਹੜਾ ਹੈ ਉਹਨੂੰ ਇਕੱਤਰ ਕਰਨਾ ਹੈ ਤਾਂ ਸਾਡੇ ਤੇ ਕਿਰਪਾ ਬਖਸ਼ਿਸ਼ ਹੋਵੇਗੀ। ਸੋ ਜਿਹੜਾ ਵੀ ਨਾਮ ਦੇ ਨਾਲ ਜੁੜਦਾ ਹੈ, ਜਿਹੜਾ ਵੀ ਗੁਰਬਾਣੀ ਦੇ ਨਾਲ ਜੁੜਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ 'ਤੇ ਮਿਹਰਾਂ ਕਰਦੇ ਨੇ, ਉਹਨਾਂ 'ਤੇ ਕਿਰਪਾ ਕਰਦੇ ਨੇ। ਸੋ ਸਾਨੂੰ ਵੀ

जुड़ के गुरबाणी दे नाल जुड़ के अपना जिहड़ा जीवन है ਉਹ ਸਫਲ ਬਣਾਉਣਾ ਹੈ। ਸੋ ਆਓ ਸਾਰੇ ਵੱਡੇ ਭਾਗਾਂ ਵਾਲਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਨੇ। ਸਤਿਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ, ਸਾਰਿਆਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਦੀ, ਸਾਰੇ ਗੁਰਮੁਖਾਂ ਪਿਆਰਿਆਂ ਦਾ, ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਬੈਠ ਕੇ ਗੁਰਬਾਣੀ ਦੇ ਨਾਲ ਜੁੜਨ ਦਾ ਇਹ ਜੋ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਬਾਣੀ ਪੜ੍ਹਦਿਆਂ ਵਿਚਾਰਾਂ ਕਰਦਿਆਂ ਅਨੇਕ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਮਹਾਰਾਜ ਅਤੇ ਸੰਗਤ ਬਖਸ਼ਣ ਯੋਗ ਹੈ, ਖਿਮਾ ਕਰਨਾ। ਆਓ ਪਿਆਰ ਦੇ ਵਿੱਚ ਸ਼ਬਦ ਦੀਆਂ ਆਖਰੀ ਪੰਗਤੀਆਂ ਪੜ੍ਹ ਕੇ ਅਤੇ ਫਿਰ

ਬਹਿਟਿਆ ਸੋਹੀਐ ਸਭਨਾ ਦਾ ਵੇਸਾਹੋ। ਸੱਜਣ ਸੱਜ

से है सदा गजाद पे।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਾ ਹੈ, ਕੀਰਤਨ ਦਾ ਸਤਿਕਾਰ ਕਰਦਾ ਹੈ। ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਛੋੜ ਗਏ, ਬੇਅੰਤ ਮੈਂ ਹਾਜ਼ਰ ਹੋਈ ਹਾਜ਼ਰੀਆਂ ਦਾ ਕੁਰਬਾਨ ਕਰਦੇ ਹਾਂ। ਗੁਰੂ ਰੂਪ ਸਾਧ ਸਿੰਘ ਯਾਤਰਾ ਸਫਲ ਕਰਨੀ ਹਰ ਵਿਧਾਨ।

ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਦਾ ਮਹਤ ਸਿਰਾਦ ਦੁਆਇ ਦਾਇ ਦਾਇਆ ਜੈ ਸਤਿ ਜਗਤ।

ਕੀਰਤਨ ਦੀ ਹਾਜ਼ਰੀ ਪਾਉਣ ਕੀ ਸਤਿਕਾਰ ਮਾਇਆ ਹਜ਼ਰ ਪਾਤਸ਼ਾਹ ਸਭਨਾ ਦੀਆਂ ਮਨੋਕਾਮਨਾ ਪਾਉਣ ਸੇਵਾ ਲੇਖੇ ਚਲਾਉਣਾ ਸਭ ਹਰਦਮਦਾਨ ਯਾਤਰਾ ਸਫਲ।

ਸਾਡੇ ਵੱਲੋਂ ਆਖਿਓ ਤੁਸੀਂ ਜਿਹੜਾ ਸ਼ਹਿਰ ਨਾ ਦੇ ਪੱਥਰਾ

sadece daha

ਹਰ ਜਨਮ ਮਰਨ ਬਿਹੀਨ ਦਸ ਚਾਰ ਚਾਰ ਪ੍ਰਵੀਨ ਅਕਲੰਕ ਰੂਪ ਅਪਾਰ ਅੰਸ਼ਿਜ ਤੇਜ ਉਦਾਰ ਅਨਭਿਜ ਰੂਪ ਦੁਰੰਤ ਸਭ ਜਗਤ।

ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਾਧਈ ਮਰਤ ਹੈ। ਬਿੰਦ ਕੇ ਸਧਈਆ ਦਾਹਿ ਹੀਜ ਕੀ ਬਡਈਆ ਦੇ ਦਬੰਦਰਾ ਸਦੀਵ ਪਾਇ ਨਾ ਗਈ ਫਿਰਤ ਹੈ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛਿਨ ਕੈਸ ਕੈ ਤਰਤ ਹੈ। ਭੂਤ ਬਨ ਚਾਰਿ ਛਿਦ ਛਉ ਨ ਸਪੈ ਦੂਧਾ ਧਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ। ਤ੍ਰਿੰਡ ਕੇ ਬਛਈਆ ਧਨ ਲੋਭ ਕੇ ਤਜਈਆ ਤੇ ਤਗੋਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ। ਨਭ ਕੇ ਉੜਿਆ ਦਾਹਿ ਪੰਛ ਕੀ ਬਡਈਆ ਦੇ ਤਬਗੁਲਾ ਬਿਡਾਲ ਬ੍ਰਿਕ ਧਿਆਨ ਠਾਨੀਅਤ ਹੈ। ਜੇਤੇ ਵੱਡ ਗਿਆਨੀ ਤਿੰਨੋ ਜਾਨੀ ਪਵ ਖਾਨੀ ਨਾ ਹੈ। ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ। ਭੂਮ ਕੇ ਬਸਈਆ ਦਾਹਿ ਬੂਚਰੀ ਗਜਈਆ ਕਹਿ ਨਭ ਕੇ ਉੜਿਆ ਸੋ ਚਿਰਈਆ ਕਹਿ ਬਖਾਨੀਐ। ਫਲ ਕੇ ਬਛਈਆ ਦਾਹਿ ਬਾਂਦਰੀ ਗਜਈਆ ਕਹਿ ਆਦਿਸ ਫਿਰਈਆ ਤੇ ਤਭੂਤ ਕੈ ਪਛਾਨੀਐ। ਜਲ ਕੇ ਤਰਈਆ ਕੋ ਗੰਗੇਰੀ ਸਿੱਖ ਹੱਥ ਜਗ ਆਗ ਕੇ ਫਛਈਆ ਸੋ ਚਕੋਰ ਸਮ ਮਾਨੀਐ। ਸੂਰਜ ਸਿਵਈਆ ਤਾਹਿ ਕੌਲ ਕੀ ਵਡਾਈ ਦੇ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ। ਨਾਰਾਇਣ ਕਛ ਮਛ ਦਿੰਦੁਆ ਕਹਤ ਸਭ ਕੌਲ ਨਾਭ ਕੌਲ ਜਹ ਤਾਲ ਮੈ ਰਹਤ ਹੈ। ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੇ ਲਿਖ ਕੇ ਸਨਾਮ ਕੇ ਮਹੰਤ ਲਹੀਅਤ ਹੈ। ਮਾਧਵ ਭਵਰ ਓ ਅਟੇਰ ਕੋ ਕਨਈਆ ਨਾਮ ਕੰਸ ਕੋ ਬਧਈਆ ਜਾ ਮਧੂਤ ਕਹੀਅਤ ਹੈ। ਮੂੜ ਰੂੜ ਪੀਟਤ ਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਾਖੇ ਰਹੀਅਤ ਹੈ। ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ। ਜੋਗੀ ਜੱਡਾ ਥਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ। ਨਿਉਲੀ ਕਰਮ ਜਲ ਹੋਮ ਭਾਵਕ ਭਵਨ ਹੋਮ ਅਧੋ ਮੁਖ ਏਕ ਪਾਏ ਠੰਡ ਨਾ ਬਹਤ ਹੈ। ਮਾਨਵ ਫਨਿੰਦ ਦੇਵ ਦਾਨਵ ਨਾ ਪਾਵੇ ਵੇਦ ਵੇਦ ਯਕ ਦੇਵ ਨੇਤ ਨੇਤ ਕਹਿ ਕਹਤ ਹੈ। ਨਾਚਤ ਫਿਰਤ ਮੋਰ ਬਾਂਦਰ ਕਰਤ ਗੋਰ ਦਾਮਨੀ ਅਨੇਕ ਭਾਵ ਕਰਿਓ ਹੀ ਕਰਤ ਹੈ। ਚੰਦਰਮਾਤ ਸੀਤਨ ਨ ਸੂਰਸ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ। ਸਿਵ ਸੇ ਤਪੱਸਿਆਦ ਬ੍ਰਹਮ ਸੇ ਨ ਵੇਦਚਾਰੀ ਸਨਤ ਕੁਮਾਰ ਸੀ ਤਪੱਸਿਆ ਨ ਅਨਤ ਹੈ। ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ। ਏਕ ਸਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਅਰ ਵਿਸ਼ਨ ਕਿਤੇ ਵੇਦ ਔ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ। ਮੋਨ ਦੀ ਮਧਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਵਸ ਭਏ ਹੈ। ਪੀਰੇ ਔ ਪਿਕਾਂਬਰ ਕਿਤੇ ਗਾਨੇ ਨਾ ਪਰਤ ਏ ਤੇ ਭੂਮ ਹੀ ਤੇ ਇੱਕ ਫਿਰ ਭੂਮ ਹੀ ਮਿਲੇ ਹੈ। ਜੋਗੀ ਜਾਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਗਿਛਾਇਆ ਗਈ ਕੋਸ ਲੋ ਚਲਤ ਹੈ। ਵੱਡੇ ਵੱਡੇ ਰਾਜਾ ਨੇ ਕਿਤਾਬਤ ਫਿਰਤ ਦੇਸ ਵੱਡੇ ਵੱਡੇ ਰਾਜਾ ਨੇ ਕਿਤਰਪ ਕੋ ਦਲਤ ਹੈ। ਮਾਨਸੇ ਮਹੀ ਬੋਧ ਲੀਪ ਕੈਸ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ। ਦਾਰਾ ਸੇ ਦਿੱਲੀ ਸਰਦ ਰੁਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਿਜ ਦੇ ਕਰੇ ਅਨੇਕ ਤੋਬ ਚੀਕ ਪੱਟ ਫੇਸ ਬੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਕਹਾ ਭਯੋ ਮੱਲ ਜੋ ਪੇ ਕਾਢਤ ਅਨੇਕ ਡੰਡ ਸੋ ਤੋ ਨ ਡੰਡੋ ਤੋ ਅਸ ਟਾਂਗ ਅਥ ਤੀਸ ਕੋ। ਕਹਾ ਭਯੋ ਰੁਕੀ ਜੋ ਪੇ ਡਾਰ ਰਹੇ ਉਰਧ

ਉਚਰਨ ਤਬੇਦ ਜਿਹੇ ਅਲਖ ਰੂਪ ਕਥਤ ਕਤੇਵ ਜਿਹੇ ਅਲਖ ਰੂਪ ਆਸਨ ਅਡੋਲ ਜਿਹੇ ਅੰਮ੍ਰਿਤ ਦੇ ਜਿ ਅਛੈ ਅਤੋਲ ਜਿਹੇ ਧਿਆਨ ਕਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਧਤ ਤੁਰੰਤ ਤਨ ਸੀਤ ਖਾਮ ਵਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਯਤਨ ਯੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਪਾਰ ਕਈ ਉਰਧ ਬਾਹ ਦੇ ਸਨ ਬ੍ਰਹਮੰਤ ਕਈ ਉਰਧ ਮੱਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਸਤ੍ਰ ਤੁਚਰੰਤ ਵੇਦ ਕਈ ਗੋਗ ਕਾਪ ਕਥਤ ਕਤੇਵ ਕਈ ਅਗਨ ਹੋਤਰ ਕਈ ਬਨ ਹਾਰ ਕਈ ਗਰਤ ਕੋਟ ਮ੍ਰਿਤ ਕੋ ਹਾਰ ਕਈ ਗਰਤ ਸਾਕ ਪੈ ਪੱਤਰ ਬਛ ਨਈ ਤਦਵ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਗੰਧਰਾ ਭਰੀਤ ਕਈ ਵੇਦ ਸਾਸਤ੍ਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗੇ ਆਦਿ ਗਰਮ ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ ਕਈ ਦੇਸ ਦੇਸ ਵਾਖਾ ਰਟੰਤ ਕਈ ਦੇਸ ਦੇਸ ਵਿਦਿਆ ਪੜੰਤ ਕਈ ਕਰਤ ਭਾਂਤ ਭਾਂਤਨ ਵਿਚਾਰ ਨਹੀਂ ਨਾਇਕ ਤਾਸ ਪਾਇਤ ਨ ਪਾਰ ਕਈ ਤੀਰਥ ਤੀਰਥ ਪਰਮਤ ਸੋਵਰਮ ਕਈ ਅਗਨ ਹੋਤਨ ਕਈ ਦੇਵ ਕਰਮ ਕਈ ਕਰਤ ਵੀਰ ਵਿਦਿਆ ਵਿਚਾਰ ਨਹੀਂ ਦਦਵ ਦਾਸ ਪਾਇਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਤ੍ਰ ਤੁਚਰਤ ਸੋਕਰਮ ਨਿਓਲੀ ਆਦ ਕਰਮ ਕਹੂੰ ਹਸਤ ਦਾਨ ਕਹੂੰ ਅਸਮੇਧ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਵਰਖ ਦਾਨ ਕਹੂੰ ਪਿਤ੍ਰ ਕਰਮ ਕਹੂੰ ਵੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਤ੍ਰ ਸਿਮ੍ਰਿਤ ਉਚਾਰ ਕਈ ਵਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਗਈ ਗੇਹ ਵਾਸ ਕਈ ਬ੍ਰਹਮਤ ਦੇਸ ਦੇ ਸਨ ਉਦਾਸ ਕਈ ਜਲ ਨਿਵਾਸ ਕਈ ਯਗਨ ਤਾਪ ਕਈ ਜਪਤ ਉਰਤ ਲਟਕੰਤ ਜਾਪ ਕਈ ਜਪਤ ਜੋ ਕਲਪੰਗ ਬਲਜੰਤ ਨਹੀਂ ਤਦਵ ਤਾਸ ਪਾਇਤ ਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਵ ਦਿਸ਼ਟ ਦੇਖੈ ਮੁਰਾਰ ਬਿਨ ਭਗਤ ਸਗਤ

ਕਾਲ ਜਲੰਗ ਰਜ ਪਾਵਕ ਪੌਣ ਪ੍ਰਚੰਡ ਪਰੀ ਵਨ ਜਾਸ ਕਿਉ ਫਲ ਫੂਲ ਕਲੀ ਭੂ ਮੇਰਾ ਆਕਾਸ ਨਿਵਾਸ ਤੰਗ ਰਜ ਰੋਜ ਏਕਾਦਸ਼ ਚੰਦਰ ਬਿਤੰ ਦੁਤ ਚੰਦ ਦਿਨੀ ਸਹ ਦੀਪ ਦਈ ਜਹ ਪਾਵਕ ਪੌਣ ਪ੍ਰਚੰਡ ਮਈ ਜੇ ਖੰਡ ਅਖੰਡ ਪ੍ਰਚੰਡ ਕੀਏ ਜੇ ਛਤਰ ਉਪਾਏ ਛਪਾਏ ਦੀਏ ਜੇ ਲੋਕ ਚਤੁਰਦਸ ਚਾਰ ਰਚੇ ਨਰ ਗੰਧਰਵ ਦੇਵ ਦੇਵ ਸੱਚੇ ਅਨਦੂਤ ਭੂਤ ਅਛੂਤ ਮਤੰਗਨ ਗਾਧ ਪਿਆਦ ਨਾਦ ਗਤੰਗਨ ਖੇਦ ਅਭੇਦ ਛੇਦ ਨਰੰਗ ਜਿਹ ਚਾਰ ਚਤੁਰਦਿਸ ਚਕਰ ਫਿਰੰਗ ਜਿਹ ਰਾਗ ਨ ਰੰਗ ਨ ਰੇਖ ਰੁਗੰਗ ਜੇ ਸੋਕ ਨ ਭੋਗ ਨ ਜੋਗ ਜੁਗੰਗ ਭੂ ਅਭੰਜਨ ਖੰਜਨ ਆਦਿ ਸਰੰਗ ਜਿਹ ਬੰਧਤ ਦੇਵ ਦੇਵ ਨਰੰਗ ਗਣ ਕਿੰਨਰ ਜਛ ਭੁਜੰਗ ਰਚੇ ਮਣ ਮਾਣਕ ਮੋਤੀ ਲਾਲ ਸੁਚੇ ਅਨ ਭੰਜ ਪ੍ਰਭਾਨ ਗੰਜ ਪ੍ਰਤੰਗ ਜਿਹ ਪਾਰ ਨ ਪਾਵਤ ਪੂਰ ਮਤੰਗ ਅਨਖੰਡ ਸਰੂਪ

ਗਤੀਬ ਸਨਕ ਔਸਨ ਕੇਸ ਨੰਦਨ ਪਾਵਹੀ ਨਾ ਸੇਵ ਜਚ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ ਨੇਤ ਨੇਤ ਪੁਕਾਰਹੀ ਸਿਵ ਸਕਰ ਔ ਮੁਖ ਚਾਰ ਸਰਬ ਸਬਦ ਅਵਤਾਰ ਕੇ ਤਰ ਜਾਪ ਹੀ ਜਹ ਜਾਪ ਆਦ ਦੇਵ ਅਗਾਦ ਤੇਜ ਅਨਾਦ ਮੂਰਤ ਅਤਾਪ ਜੰਤਰ ਮੰਤਰ ਨਾ ਆਵਈ ਕਰ ਤੰਤਰ ਮੰਤਰ ਨਕੀਨ ਸਰਬ ਠੋਰ ਰਹਿਓ ਬਿਰਾ

ਕੇ ਅਨ ਕਰਮ ਜੇ ਦਕੀ ਨਤੌਣ ਪਸਾਰ ਦੇਵ ਦੇਵ ਗੰਧਰਵ ਕਿੰਨਰ ਮੱਛ ਕਛ ਅਪਾਰ ਭੂਮਕਾ ਜਲੇ ਥਲੇ ਮਹਿਮਾਨੀਏ ਜਹ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ।

ਉਸੇ ਸਭ ਠੌਰ ਨਿਵਾਸਨ ਬਾਏ ਪਤਾਲ ਆਕਾਸਨ ਲੇ ਸੰਕਟੇ ਨਿਵਾਰਨ ਨਦਮ ਉਧਾਰਨ ਤੇਜ ਪ੍ਰਕਾਰ ਖੰਡ ਧੁੰਦ ਤਵੇ ਦੁਖ ਦੋਖ ਦਹੰਤੀ ਜਵਾਲ ਜਯੰਤੀ ਆਦ ਅਨਾਦ ਅਗਾਦ ਅਛੇ ਸੁਧਤਾ ਸਮਰਪਣ ਤਰਕ ਪਿਤਰ ਕਣ ਤਪਤ ਪ੍ਰਤਾਪਣ ਚਪਤ ਜਿਵੇ ਜਾਇ ਜੈ ਹੋਸੀ ਸਸ ਪ੍ਰਕਾਰ ਖਣ ਆਦ ਨੀਲ ਅਗਾਦ ਅਭੇ ਚੰਚਲਾ ਜਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਭੁਜੇ ਦਾਮਨੀ ਦਮੰਕੇ ਕੇ ਹਰ ਲੰਗੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋਸੀ ਰਕਤਾ ਸੁਰਖੰਡਨ ਸੁੰਭ ਚਕਰਤਨ ਸੁੰਭ ਮਥੇ ਬਾਰਜ ਬਿਲੋਚਨ ਪ੍ਰਤਨ ਬਿਮੋਚਨ ਸੋਚ ਬਿਸੋਚਨ ਕੋਚ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਭ੍ਰ ਸੁਭ

ਅਗਲ ਬਿਗਵਾਜੇ ਸੁਖੋਬਰਾ ਜੈ ਮਧੁਰੰਗ ਦੁਰਜਨ ਦਲ ਦੱਜੈ ਮੰਦਨ ਰਿਛੇ ਸਭੈ ਨ ਭਜੈ ਰੂਹਰਣੰ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਚੰਡ ਚਕਰਦਨ ਆਦ ਗੁਰੰ ਚਾਚਰੀ ਪ੍ਰਜੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਵ੍ਰਤੇ ਧੂਮਰਾਜ ਵਿਧੁੰਸਨ ਪ੍ਰਲੈ ਪ੍ਰਜੁਨ ਸਨ ਜਗ ਵਿਧੁੰਸਨ ਸੁਧ ਮਤੇ ਜਾਲ ਪਾ ਜਯੰਤੀ ਸਤਰੁ ਮਥੰਤੀ ਦੁਸ਼ਟ ਪ੍ਰਦਾਹਨ ਗਾਢ ਮਤੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਆਦ ਜੁਗਾਦ ਅਗਾਧ ਗਤੇ ਖਤਰੀਆਣ ਖਤੰਗੀ ਅਭੈ ਭੰਗੀ ਆਦ ਅਨੰਗੀ ਅਗਾਧ ਗਤੇ ਬ੍ਰਿੜ ਲਾਚ ਬਿਹੰਡ ਚਛੁਰ

ਦਾਸ ਹੈ ਕਵਨ ਜਾਤ ਜੇ ਸਤਰੁ ਮਿਤ੍ਰ ਨਹੀ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜੇ ਜਗਰ ਚੈਨ ਨਹੀ ਰੰਗ ਰੂਪ ਜੇ ਖੇਦ ਭੇਦ ਨਹੀ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰਗ ਬਿਰਹਤ ਸਿਧੰਗ ਸਰੂਪ ਬੁਧੰਗ ਪਾਲ ਜੁਧੰਗ ਅਨੂਪ ਜੇ ਰੂਪ ਰੇਖ ਨਹੀ ਰੰਗ ਰਾਗ ਛਿਜ ਤੇਜ ਅਨਭਿਜਤਾ ਜਲ ਧਨ ਮਹੀ ਬਵੰਤਨ ਦੁਰੰਤ ਜੇ ਨੇਤ ਨੇਤ ਨਿਸ ਦਿਨ ਉਚਰੰਤ ਪਾਯੋ।

ਮਾਲਿਕਾ ਹਲਤ ਪਲਤ ਕੇ ਰੱਖਿਅਕ ਵਾਲੀਏ ਦੋ ਜਹਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤ ਨੇਮ ਅਨੁਸਾਰ ਦਿਨ ਦੇ ਚੌਥੇ ਪਹਿਰ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ

ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਗਰੇ ਦੀ ਧਰਤੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਵਿਰਾਜਮਾਨ ਹਨ। ਬਾਦਸ਼ਾਹ ਜਿਹੜਾ ਬਹਾਦਰ ਸ਼ਾਹ ਜੋ ਹੈ, ਜਿਹਨੂੰ

ਨੇ ਥਾਪੜਾ ਦਿੱਤਾ, ਕਿਹਾ ਕਿ ਜਦੋਂ ਤੱਕ ਭਾਈ ਹੱਕ ਸੱਚ ਦੇ ਤੂੰ ਫੈਸਲੇ ਕਰਦਾ ਰਹੇਗਾ, ਸੱਚ ਦੇ ਉੱਤੇ ਪੈਰਾਂ ਦ੍ਰਿੜ ਕਰਕੇ ਰੱਖੇਗਾ, ਉਦੋਂ ਤੱਕ ਤੇਰਾ ਰਾਜ ਪਾਠ ਕਾਇਮ ਰਹੇਗਾ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਸਾਰਿਆਂ ਦਾ ਭਲਾ ਮਨਾਉਣਾ ਹੈ। ਇਸ ਤਰ੍ਹਾਂ ਮਹਾਰਾਜ ਨੇ ਸਿੱਖਿਆ ਵੀ ਦਿੱਤੀ ਹੈ। ਉਹ ਤੋਂ ਬਾਅਦ ਆਗਰੇ ਦੀ ਧਰਤੀ ਦੇ ਵਿੱਚ ਹੀ ਸਤਿਗੁਰੂ ਮਹਾਰਾਜ ਜੀ ਵਿਰਾਜਮਾਨ ਹਨ। ਉੱਥੇ ਸਾਧ ਸੰਗਤ ਜੀ ਅਤੇ ਖੱਤਰੀਆਂ ਦੇ ਵਿੱਚੋਂ ਭੰਡਾਰੀ ਜਾਤ ਜੋ ਹੈ ਗੋਤ, ਇਹਨਾਂ ਦੇ ਵਿੱਚੋਂ ਨੌ ਨਿਧ, ਇਹ ਖੱਤਰੀ ਦਾ ਨਾਮ ਹੈ ਨੌ ਨਿਧ, ਇਹ ਆਇਆ ਆ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਦਾ। ਸਤਿਗੁਰੂ ਮਹਾਰਾਜ ਨੂੰ ਇਹਨੇ ਵਚਨ ਕੀਤਾ, ਸਤਿਗੁਰੂ ਮਹਾਰਾਜ ਆਪ ਜੀ ਨੇ ਜੋ ਇਹ ਬਹੁਤ ਸਖਤ ਵਚਨ ਕਰ ਦਿੱਤਾ, ਇਹ ਮੋਹਰ ਲਾ ਦਿੱਤੀ ਕਿ ਭਾਈ ਮੇਰਾ ਸਿੱਖ ਜਿਹੜਾ ਇਹ ਕੈਸਾ ਤਾਰੀ ਹੋਵੇ, ਕੇਸ ਤੋਂ ਬਗੈਰ ਉਹ ਮੇਰਾ ਸਿੱਖ ਹੀ ਨਹੀਂ ਹੋ ਸਕਦਾ। ਇਹ ਪ੍ਰਸੰਗ ਨਾ ਸਾਧ ਸੰਗਤ ਜੀ ਬਹੁਤ ਭਾਵਨਾ ਦੇ ਨਾਲ ਸਾਨੂੰ ਸਰਵਣ ਕਰਨਾ ਚਾਹੀਦਾ। ਅਤੇ ਮੈਂ ਇਹ ਵੀ ਬੇਨਤੀ ਕਰਾਂ ਪਿਆਰਿਓ, ਆਪਾਂ ਸਾਰੇ ਦੇਖੋ ਇਹ ਕਥਾ ਸਰਵਣ ਕਰਕੇ ਆਪਾਂ ਦੂਜਿਆਂ ਨੂੰ ਵੀ ਇਸ ਤਰ੍ਹਾਂ ਕੇਸਾ ਧਾਰੀ ਬੰਨਣ ਦੀ, ਸ਼ਸਤਰਧਾਰੀ ਕਕਾਰਾਂ ਦੀ ਰਹਿਤ ਰੱਖਣ ਵਾਲਾ ਬੰਨਣ ਦੀ ਆਪਾਂ ਉਹਨਾਂ ਨੂੰ ਪ੍ਰੇਰਨਾ ਦਈਏ। ਇਹ ਸਾਖੀ ਉਸ ਬਾਬਤ ਹੈ। ਦੇਖੋ ਇਹਨੇ ਜੋ ਵਚਨ ਕੀਤਾ, ਅੱਜ ਵੀ ਕਈ ਲੋਕ ਪੁੱਛਦੇ, ਤੇ ਗੁਰੂ ਮਹਾਰਾਜ ਜੀ ਨੇ ਜਦੋਂ ਪੱਕਾ ਹੀ ਲਾਕ ਕਰ ਦਿੱਤਾ, ਕਹਿ ਦਿੱਤਾ ਕਿ ਭਾਈ ਕੇਸ ਗੁਰੂ ਕੀ ਮੋਹਰ ਹੈ। ਕਹਿੰਦਾ ਮਹਾਰਾਜ ਇਹ ਨਵੀਂ ਮਰਿਆਦਾ ਤੋਰੀ ਹੈ ਆਪ ਜੀ ਨੇ ਬਹੁਤ ਸਖਤੀ। ਇਹ ਵੇਲੇ ਸਾਨੂੰ ਯਾਦ ਰੱਖਣਾ ਚਾਹੀਦਾ ਪਿਆਰਿਓ, ਇਹਦਾ ਇਹ ਮਤਲਬ ਨਹੀਂ ਹੈ ਕਿ ਉਸ ਵੇਲੇ ਕੇਸਾ ਵੀ ਹੁੰਦੇ ਸਨ, ਤੇ ਕੇਸਾ ਧਾਰੀ ਸਿੱਖ ਇਹ ਸਿੱਖੀ ਦੀ ਨਿਸ਼ਾਨੀ ਆਦਿ ਕਾਲ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਪਿਆਰਿਓ ਕੇਸਾ ਦੀ ਮਰਿਆਦਾ ਸ਼ੁਰੂ ਹੋ ਗਈ ਹੈ। ਲੇਕਿਨ ਇਹਨੂੰ ਇੱਕਦਮ ਪੱਕਾ, ਇਹਨੂੰ ਸਖਤ ਜਿਹੜਾ ਹੈ ਮਹਾਰਾਜ ਜੀ ਨੇ ਕਰਨਾ ਕੀਤਾ, ਕਿਸੇ ਤਰ੍ਹਾਂ ਦੇ ਨਾਲ ਵੀ ਆਪਾਂ ਕੇਸਾਂ ਦੀ ਬੇਦਬੀ ਨਾ ਕਰੀਏ, ਇਹਨੂੰ ਰਹਿਤ ਤੇ ਕੁਰਹਿਤ ਦੇ ਵਿੱਚ ਮਹਾਰਾਜ ਜੀ ਨੇ ਲਿਆਉਣਾ ਕੀਤਾ। ਉਹ ਤੋਂ ਪਹਿਲੇ ਪਿਆਰਿਓ ਸਿਰਫ ਰਹਿਤ ਦੇ ਵਿੱਚ ਸੀ, ਕੁਰਹਿਤ ਦੇ ਵਿੱਚ ਇਹ ਮਰਿਆਦਾ ਨਹੀਂ ਹੋਇਆ ਕਰਦੀ। ਅੱਜ ਜਦੋਂ ਕੇਸਾਂ ਦੀ ਗੱਲ ਕਰਦੇ ਹਾਂ ਤੇ ਪਿਆਰਿਓ ਰਹਿਤ ਦੀ ਜਦੋਂ ਗੱਲ, ਕਕਾਰਾਂ ਦੀ ਰਹਿਤ ਦੀ ਗੱਲ ਆਉਂਦੀ ਹੈ, ਸਭ ਤੋਂ ਪਹਿਲੀ ਰਹਿਤੀ ਜਿਹੜੀ ਹੈ ਉਹ ਕੇਸਾਂ ਤੋਂ ਆਰੰਭ ਹੁੰਦੀ ਹੈ। ਇਹ ਵਚਨ ਕੀਤਾ ਜਾਂਦਾ, ਸਿੱਖਿਆ ਦਿੱਤੀ ਜਾਂਦੀ ਹੈ ਕਿ ਖਾਲਸਾ ਜੀਓ ਕੇਸ ਨੂੰ ਸੁੱਚੇ ਰੱਖਣੇ ਹਨ, ਕਿਸੇ ਤਰ੍ਹਾਂ ਦੇ ਨਾਲ ਵੀ ਕੇਸਾਂ ਦੀ ਬੇਦਬੀ ਨਹੀਂ ਕਰਨੀ ਹੈ, ਇਹਦੀ ਪ੍ਰਤਪਾਲਨਾ ਕਰਨੀ ਹੈ, ਕੇਸਾ ਧਾਰੀ ਬਣਨਾ। ਫਿਰ ਕੁਰੈਤ ਦੇ ਵਿੱਚ ਕਿਹਾ ਜਾਂਦਾ ਕਿ ਕਿਸੇ ਤਰ੍ਹਾਂ ਦੇ ਨਾਲ ਵੀ ਇਹਦੀ ਬੇਦਬੀ ਨਹੀਂ ਕਰਨਾ, ਜਿਹਨੇ ਕਰ ਦਿੱਤਾ ਪਤਿਤ ਹੋ ਗਿਆ। ਜਦੋਂ ਮਹਾਰਾਜ ਨੇ ਕਿਹਾ ਤੇ ਕਹਿਣ ਲੱਗਾ ਮਹਾਰਾਜ ਤੇ ਇਹ ਤਾਂ ਨਵੀਂ ਮਰਿਆਦਾ ਸ਼ੁਰੂ ਹੋਈ ਹੈ। ਪਾਤਸ਼ਾਹ ਜੀ ਕਹਿਣ ਲੱਗੇ ਭਾਈ ਤੂੰ ਪੜ੍ਹਿਆ ਲਿਖਿਆ ਸਿਆਣਾ ਬੰਦਾ ਹੈ, ਆਦਿ ਕਾਲ ਤੋਂ ਹੀ ਕੇਸਾਂ ਦੀ ਮਰਿਆਦਾ ਜਿਹੜੀ ਹਿੰਦੂ ਮਤ ਦੇ ਵਿੱਚ ਚੱਲੀ ਆ ਰਹੀ ਹੈ, ਸਨਕ ਸਨੰਦਨ ਸਨਾਤਨ ਸੰਤ ਕੁਮਾਰ ਆਦਿਕ ਬ੍ਰਹਮਾ ਜੀ ਔਰ ਦੇਵੀ ਦੇਵਤੇ ਜਿਹੜੇ ਹਨ ਇਹ ਸਾਰੇ ਕੇਸਾ ਧਾਰੀ ਹੋਏ। ਜਦੋਂ ਇਹ ਵਚਨ ਕੀਤਾ ਨਾ ਉਸ ਵੇਲੇ ਇਹ ਭੰਡਾਰੀ ਕਹਿਣ ਲੱਗਾ ਮਹਾਰਾਜ ਇਹ ਕਿਹੜੀਆਂ ਗੱਲਾਂ ਕਰਦੇ ਪਏ ਹੋ, ਇਹ ਤਾਂ ਸਤਯੁਗ ਦੀ ਗੱਲ ਹੈ, ਇਹ ਪੁਰਾਣੇ ਜ਼ਮਾਨੇ ਦੀ ਗੱਲ ਹੈ, ਅੱਜ ਦਾ ਜ਼ਮਾਨਾ ਬਦਲ ਗਿਆ। ਪਿਆਰਿਓ ਦੇਖੋ ਉਸ ਟਾਈਮ ਦੇ ਵਿੱਚ ਵੀ ਲੋਕੀ ਇਹੀ ਕਹਿੰਦੇ ਸੀ, ਕਿਹੜਾ ਜ਼ਮਾਨਾ ਉਹ ਪਹਿਲਾ ਜ਼ਮਾਨਾ, ਅੱਜ ਦਾ ਜ਼ਮਾਨਾ ਵੱਖਰਾ। ਮਹਾਰਾਜ ਜੀ ਨੇ ਉਹਨੂੰ ਬਹੁਤ ਪਿਆਰ ਦੇ ਨਾਲ ਸਮਝਾਇਆ, ਭਾਈ ਮਹਾਰਾਜ ਨੇ ਕਿਹਾ ਕਿ ਅਸਲ ਦੇ ਵਿੱਚ ਜ਼ਮਾਨਾ ਨਹੀਂ ਬਦਲਦਾ, ਬੰਦੇ ਬਦਲਦੇ ਹਨ। ਉਹੀ ਦੇਖੋ ਆਕਾਸ਼ ਦੇ ਵਿੱਚ ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ, ਉਹੀ ਸੂਰਜ, ਉਹੀ ਚੰਦਰਮਾ, ਉਹੀ ਤਾਰੇ, ਉਹੀ ਧਰਤੀ, ਉਹੀ ਜੀਵ ਜੰਤ ਜਿਹੜੇ ਸਾਰੇ ਤਾਂ ਉਹੀ ਹਨ, ਕੀ ਬਦਲ ਗਿਆ? ਤੇ ਅੱਜ ਵੀ ਪਿਆਰਿਓ ਬਾੜੇ, ਕੱਲ ਵੀ ਮੈਂ ਆਹੀ ਬੇਨਤੀ ਕੀਤੀ, ਜੇ ਕੋਈ ਗੱਲ ਹੋਵੇ ਨਾ ਲੋਕੀ ਕਹਿ ਦਿੰਦੇ ਜੀ ਇਹ ਤਾਂ ਪੁਰਾਣੀਆਂ ਗੱਲਾਂ ਜੀ, ਉਹ ਪਹਿਲੇ ਦੀਆਂ ਬਾਤਾਂ ਵੱਖਰੀਆਂ ਸੀ, ਅੱਜ ਦਾ ਜ਼ਮਾਨਾ ਵੱਖਰਾ, ਕਲ ਯੁਗ ਆ ਗਿਆ। ਕੁਛ ਵੀ ਗੱਲ ਹੋਵੇ ਜੇ ਆਪਾਂ ਕਹਿੰਦੇ ਕੇਸਾ ਤਾਰੀ ਬਣੋ, ਭਾਈ ਕਹਿੰਦੇ ਜੀ ਕਲ ਯੁਗ ਆ ਗਿਆ। ਉਹਨੂੰ ਜੇ ਆਪਾਂ ਕਿਸੇ ਨੂੰ ਬੋਲਦੇ ਹਾਂ ਕਕਾਰਾਂ ਦੀ ਰਹਿਤ ਰੱਖ, ਭਾਈ ਕਹਿੰਦੇ ਜੀ ਕਲ ਯੁਗ ਆ ਗਿਆ। ਜੇ ਉਹਨਾਂ ਨੂੰ ਕਹਿੰਦੇ ਆ ਬਾਣੀ ਦਾ ਸਾਧ ਸੰਗਤ ਜੀ ਯਾਦ ਰੱਖੋ, ਇਹ ਸਭ ਬਹਾਨੇਬਾਜ਼ੀ ਆ। ਕਲਯੁਗ ਤਾਂ ਪਿਆਰਿਓ ਸਾਰਿਆਂ ਦੇ ਲਈ ਆਇਆ, ਤੁਹਾਡੇ ਮੇਰੇ ਲਈ ਵੀ ਆਇਆ ਹੈ, ਲੇਕਿਨ ਅਸਲ ਦੇ ਵਿੱਚ ਕਲਯੁਗ ਜੋ ਨਾ ਸਾਧ ਸੰਗਤ ਜੀ ਇਹ ਮਨੋਦਸ਼ਾ ਹੈ, ਬੰਦੇ ਦੀ ਮਨਸਥਿਤੀ ਜਿਹੜੀ ਹੈ ਕਿਸ ਤਰ੍ਹਾਂ ਰਹਿੰਦੀ ਹੈ। ਅੱਜ ਵੀ ਜਾਣੋ ਇਹ ਹੀ ਸੰਸਾਰ ਦੇ ਵਿੱਚ ਕਈ ਕਲਯੁਗ ਦੇ ਵਿੱਚ, ਕਈ ਸਤਯੁਗ ਦੇ ਵਿੱਚ ਰਹਿ ਰਹੇ ਹਨ, ਕਈ ਨਰਕਾਂ ਦੇ ਵਿੱਚ ਰਹਿ ਰਹੇ, ਕਈ ਸਵਰਗਾਂ ਦੇ ਵਿੱਚ ਰਹਿ ਰਹੇ। ਕੋਈ ਇਸ ਤਰ੍ਹਾਂ ਕੋਈ ਖਿੱਤਾ ਨਹੀਂ ਹੈ ਕਿ ਜੀ ਇਹ ਨਰਕ ਤੇ ਇਹ ਸਵਰਗ, ਬੰਦੇ ਦਾ ਪਿਆਰਿਓ ਅੰਤਸ਼ਕਰਨ, ਉਹਦੀ ਪਰਸਥਿਤੀ ਕਿਸ ਤਰ੍ਹਾਂ ਦੀ, ਮਨਸਥਿਤੀ ਕਿਸ ਤਰ੍ਹਾਂ ਦੀ ਹੈ।

ਉਸ ਮੁਤਾਬਕ ਸਵਰਗ ਅਤੇ ਨਰਗ ਡਿਪੈਂਡ ਕਰਦਾ। ਸੋ ਸਤਿਗੁਰੂ ਮਹਾਰਾਜ ਬੜੇ ਪਿਆਰ ਦੇ ਨਾਲ ਸਮਝਾ ਰਹੇ, ਕਹਿੰਦੇ ਕਿ ਭਾਈ ਐਵੇਂ ਸਮੇਂ ਨੂੰ ਦੋਸ਼ ਨਾ ਦਿਓ, ਇਹ ਨਾ ਬੋਲੋ ਜੀ ਉਹ ਪੁਰਾਣੀਆਂ ਗੱਲਾਂ ਜੀ, ਉਹ ਤਾਂ ਸਵਰਗ ਉਹਦਾ ਜਿਹੜਾ ਸਤਿਯੁਗ ਦਾ ਸਮਾਂ ਸੀ ਉਹ ਦੁਆਪਰ ਦਾ ਤ੍ਰੇਤੇ ਦਾ ਨਹੀਂ ਭਾਈ, ਇਸ ਤਰ੍ਹਾਂ ਕਹਿ ਕਰਕੇ ਟਾਲ ਮਟੋਲਾ ਨਹੀਂ ਕਰਨਾ ਚਾਹੀਦਾ। ਆਓ ਸਾਧ ਸੰਗਤ ਜੀ, ਇਹ ਪ੍ਰਸੰਗ ਅੱਗੇ ਵੀ ਜਾਰੀ ਰਹੇਗਾ। ਸਤਿਗੁਰੂ ਮਹਾਰਾਜ ਦੇਖੋ ਉਸ ਭੰਡਾਰੀ ਸਿੱਖ ਨੂੰ ਨੌ ਨਿਤ ਨੂੰ ਜੋ ਸਿੱਖਿਆ ਦਿੱਤੀ ਹੈ, ਅੱਜ ਆਪਾਂ ਇੰਜ ਆਪਣੇ ਮਨ ਦੇ ਵਿੱਚ ਧਾਰਨ ਕਰਨਾ ਕਰੀਏ ਕਿ ਸਤਿਗੁਰੂ ਮਹਾਰਾਜ ਅੱਜ ਸਾਨੂੰ ਇਹ ਸਿੱਖਿਆ ਦੀਖਿਆ ਦੇ ਰਹੇ ਹਨ। ਆਓ ਪਿਆਰਿਓ, ਸਭ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਨੂੰ ਮਹਾਰਾਜ ਜੀ ਦੇ ਦਰ ਘਰ ਦੇ ਉੱਤੇ ਦਰਜ ਕਰਵਾਉਂਦੇ

ਰਾਜ ਜੀ ਨੇ ਵਚਨ ਕੀਤਾ ਕਿ ਭਾਈ ਕਦੇ ਵੀ ਸਮੇਂ ਨੂੰ ਪਰਿਸਥਿਤੀ ਨੂੰ ਦੋਸ਼ ਲਾ ਕਰਕੇ ਆਪਣੇ ਆਪ ਨੂੰ ਨਹੀਂ ਬਚਾਉਣਾ ਚਾਹੀਦਾ, ਕਿਉਂਕਿ ਆਪਾਂ ਵੇਖਦੇ ਹਾਂ ਪਿਆਰਿਓ, ਕੋਈ ਗਲਤੀ ਹੋ ਜਾਵੇ ਨਾ ਬੰਦੇ ਤੁਰੰਤ ਪਿਆਰਿਓ ਦੂਜਿਆਂ ਦੇ ਉੱਤੇ ਦੋਸ਼ ਮੜ ਦਿੰਦੇ ਜੀ, ਸਮਾਂ ਇਹੋ ਜਿਹਾ

0: ਜਿਹਨੇ ਪਿਆਰਿਓ ਆਪਣਾ ਉਧਾਰ ਕਰਨਾ ਹੈ, ਆਪਣਾ ਜੀਵਨ ਸਵਾਰਨਾ, ਉਹ ਕਿਹਦੇ ਉੱਤੇ ਦੋਸ਼ ਨਹੀਂ ਦਿੰਦਾ। ਉਹ ਕਿਹਦੇ ਉੱਤੇ ਦੋਸ਼ ਨਹੀਂ ਮਰਦਾ ਕਿ ਆ ਇਹਨੇ ਕਰ ਦਿੱਤਾ, ਉਹਨੇ ਕਰ ਦਿੱਤਾ। ਉਹ ਇਹੀ ਕਹਿੰਦੇ ਜੀ ਇਹ ਤਾਂ ਮੇਰੇ ਕਰਮਾਂ ਦੀ ਗੱਲ ਹੈ। ਉਹ ਕਿਹਦੇ ਉੱਤੇ ਵਕਤ ਦੇ ਉੱਤੇ ਜਾਂ ਕਿਹਦੇ ਉੱਤੇ ਦੋਸ਼ ਲਾ ਕਰਕੇ ਇਹ ਪਰਦੇ ਦੇ ਹੇਠ ਉਹ ਪਾਪ ਨਹੀਂ ਕਮਾਉਂਦੇ ਹਨ।
1: ਰਾਖੇ ਜਾਏ ਨਾ ਸੱਚ ਕਹੀ।
0: ਸਭ ਤੋਂ ਪਿਆਰੀ ਗੱਲ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਵੀ ਕਿੰਨਾ ਪਿਆਰਾ ਸਮਝਾਉਂਦੇ ਪਿਆਰਿਓ। ਮਹਾਰਾਜ ਨੇ ਕਿਹਾ ਕਿ ਭੰਡਾਰੀਆ ਸੱਚ ਦੱਸ ਕਿ ਇਸ ਤਿਰ ਤੋਂ ਰੱਖੇ ਨਹੀਂ ਜਾਂਦੇ ਹਨ। ਗੱਲਾਂ ਝੂਠੀਆਂ ਤੂੰ ਕਰ ਰਿਹਾ ਕਿ ਮਹਾਰਾਜ ਉਹ ਕਲਯੁਗ ਦਾ ਸਮਾਂ, ਸਤਯੁਗ ਦਾ ਸਮਾਂ, ਇੰਜ ਤੂੰ ਟਾਲ ਮਟੋਲਾ ਕਰ ਰਿਹਾ।
1: ਰੱਖਣ ਕੀ ਸਮਰੱਥ ਹੀ
0: ਤੇ ਜਿਹੜੇ ਲੋਕ ਕੇਸਾ ਧਾਰੀ ਬੰਨਣ ਤੋਂ ਅਸਮਰਥ ਹੁੰਦੇ ਹਨ, ਸਮਰੱਥਾ ਨਹੀਂ ਹੁੰਦੀ ਹੈ ਜਿਨ੍ਹਾਂ ਅੰਦਰ,
1: ਉਸ ਸਮੇਂ ਪਰ ਕਲਪ
0: ਉਹ ਵਿਅਕਤੀ ਜਿਹੜੇ ਪਿਆਰੀ ਉਹ ਸਮੇਂ ਦੇ ਉੱਤੇ ਦੋਸ਼ ਕਲਪਿਤ ਕਰ ਦਿੰਦੇ ਹਨ। ਉਹ ਇਹ ਨਹੀਂ ਕਹਿੰਦੇ ਨਹੀਂ ਜੀ ਮੇਰੇ ਤੋਂ ਗਲਤੀ ਹੋਈ ਜੀ, ਮੈਂ ਇਹਨੂੰ ਸੁਧਾਰਾਂਗਾ, ਇਹ ਕਰਾਂਗਾ, ਆਪਣੀ ਗਲਤੀ ਨਹੀਂ ਮੰਨਦੇ ਪਿਆਰਿਓ। ਮੈਂ ਬੇਨਤੀ ਕਰਾਂ, ਦੇਖੋ ਖੁੱਲ੍ਹ ਕੇ ਆਪਾਂ ਵਿਚਾਰ ਕਰੀਏ, ਅੱਜ ਵੀ ਪਿਆਰਿਓ ਕਈ ਬੰਦਿਆਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਕਈ ਤਰ੍ਹਾਂ ਦੀ ਬਹਾਨੇਬਾਜ਼ੀ ਲਾਉਂਦੇ, ਉਹ ਕਹਿੰਦੇ ਜੀ ਨਹੀਂ ਜੀ ਨੌਕਰੀ ਹੈ, ਅਸੀਂ ਬਿਜ਼ਨਸ ਕਰਦੇ ਹਾਂ। ਅਤੇ ਕਈ ਬੰਦੇ ਪਿਆਰਿਓ ਇਹ ਵੀ ਕਹਿ ਦਿੰਦੇ ਕਿ ਬਾਬਾ ਜੀ ਮੇਰੇ ਬੜੇ ਕੇਸ ਹੁੰਦੇ ਸਨ ਜੀ। ਮੈਂ ਕਿਹਾ ਜੀ ਫਿਰ ਕੇਸਾਂ ਦੀ ਬੇਦਬੀ ਕਿਉਂ ਕਰਾਈ, ਕੇਸ ਕਤਲ ਕਿਉਂ ਕਰਾਏ? ਅਤੇ ਕਹਿੰਦਾ ਜੀ ਮੇਰੇ ਸਿਰ ਦੇ ਵਿੱਚ ਜੂਆਂ ਪੈ ਗਈਆਂ, ਕੀੜੇ ਹੋ ਗਏ, ਬਹੁਤ ਜੂਆਂ ਪੈ ਗਈਆਂ। ਅਤੇ ਫਿਰ ਡਾਕਟਰ ਨੇ ਕਹਿ ਦਿੱਤਾ ਕਹਿੰਦੇ ਕਿ ਜੀ ਬਾਪ ਤੈਨੂੰ ਨਾ ਕਟਾਉਣੇ ਪੈਣਗੇ, ਨਹੀਂ ਤਾਂ ਇਹਨੇ ਤੇਰੇ ਦਿਮਾਗ ਖਾ ਜਾਣਾ। ਹੁਣ ਪਿਆਰਿਓ ਉਹ ਫਿਰ ਇਸ ਤਰ੍ਹਾਂ ਕਹਿੰਦਾ ਕਿ ਇਸ ਕਰਕੇ ਜੀ ਮੈਨੇ ਕੇਸਾਂ ਦੀ ਬੇਦਬੀ ਕਰਾਈ ਹੈ, ਨਹੀਂ ਤਾਂ ਮੇਰੇ ਬਹੁਤ ਵਧੀਆ ਹੁੰਦੇ। ਹੁਣ ਸਿੱਧੀ ਜੀ ਗੱਲ ਪਿਆਰਿਓ ਕਿ ਆਪਾਂ ਕੇਸਾਂ ਤਾਰੀਆਂ ਕਿਹਨੂੰ ਜੂਆਂ ਨਹੀਂ ਹੋਈਆਂ ਪਿਆਰਿਓ? ਕਦੇ ਮਨ ਦੇ ਅੰਦਰ ਝਾਤ ਮਾਰ ਕੇ ਦੇਖੋ, ਸੁਭਾਵਿਕ ਗੱਲ ਹੈ ਬੀਬੀਆਂ ਨੂੰ ਵੀ ਹੁੰਦੀਆਂ, ਬੰਦਿਆਂ ਨੂੰ ਵੀ, ਕਿ ਬੀਬੀਆਂ ਫਿਰ ਕੇਸ ਕਟਾ ਥੋੜ੍ਹੀਆਂ ਲੈਂਦੀਆਂ। ਅੱਜ ਵਧੀਆ ਇੱਕ ਤੋਂ ਇੱਕ ਸ਼ੈਂਪੂ ਆ ਗਏ, ਇਹੋ ਜਿਹੇ ਤੇਲ ਆ ਗਏ ਪਿਆਰਿਓ, ਇੱਕੋ ਵਾਰੀ ਲਾਓ ਸਭ ਖਤਮ ਹੋ ਜਾਂਦਾ, ਉਹਦਾ ਨਾਮੋ ਨਿਸ਼ਾਨ ਵੀ ਮਿਟ ਜਾਂਦਾ। ਇਹ ਸਭ ਬਹਾਨੇਬਾਜ਼ੀ ਹੈ ਲੋਕ ਪਿਆਰਿਓ। ਹਾਂ ਕੋਈ ਇਹ ਨਹੀਂ ਕਹਿੰਦਾ ਜੀ ਨਹੀਂ ਮੇਰੀ ਮਰਜ਼ੀ ਨਹੀਂ ਹੈ ਜੀ ਮੈਂ ਨਹੀਂ ਰੱਖਣਾ, ਤੇ ਚਲੋ ਕਹਿ ਸਕਦੇ ਹਾਂ ਕਿ ਉਹ ਬੰਦਾ ਆਪਣੇ ਉੱਤੇ ਦੋਸ਼ ਲੈ ਰਿਹਾ। ਲੇਕਿਨ ਬੰਦਾ ਇੰਨਾ ਚਲਾਕ ਹੁੰਦਾ, ਆਪ ਤਾਂ ਅਸਮਰਥ ਹੁੰਦਾ ਰੱਖਣ ਤੋਂ, ਲੇਕਿਨ ਉਹ ਦੋਸ਼ ਦੂਜਿਆਂ ਦੇ ਉੱਤੇ ਮੜ ਦਿੰਦਾ।
1: ਨੌ ਨਿਧ ਸੁਣੋ ਅਗਲ ਪ੍ਰਸੰਗ।
0: ਸਤਿਗੁਰੂ ਮਹਾਰਾਜ ਨੌ ਨਿਧ ਨੂੰ ਕਹਿਣ ਲੱਗੇ ਕਿ ਭਾਈ ਹੁਣ ਅੱਗੇ ਤੂੰ ਸਰਵਣ ਕਰਨਾ ਕਰ। ਜਦੋਂ ਅਸਾਂ ਨੇ ਸ੍ਰੀ ਮੁਕਤਸਰ ਸਾਹਿਬ ਜੀ ਦਾ ਜੰਗ ਕਰਨਾ ਕੀਤਾ,
1: ਚੱਲ ਗਏ ਜਹਾਂ ਨੈ ਵਹੀ,
0: ਤੇ ਉਸ ਤੋਂ ਬਾਅਦ ਜਿੱਥੇ ਨਦੀ ਵਗਦੀ ਹੈ ਅਸੀਂ ਉਸ ਪਾਸੇ ਗਏ ਹਾਂ।
1: ਕਸੂਰਪੁਰੀ ਜਬ ਰਹੀ,
0: ਜਿੱਥੇ ਨਾ ਕਸੂਰ ਨਗਰ ਜਿਹੜਾ ਜਿੱਥੇ ਲਾਗੇ ਰਹਿ ਜਾਂਦਾ, ਜਿੱਥੋਂ
1: ਹੁਸੈਨ ਖਾਨ ਤਹਿਮਾਲ।
0: ਸਤਿਗੁਰੂ ਮਹਾਰਾਜ ਜੀ ਨੇ ਕਿਹਾ ਉੱਥੇ ਇਹ ਇਲਾਕੇ ਦਾ ਇੱਕ ਮਾਲਕ ਚੌਧਰੀ ਜਿਹੜਾ ਜਿਹਦਾ ਨਾਮ ਹੈ ਹੁਸੈਨ ਖਾਨ। ਜਦੋਂ ਹੁਸੈਨ ਖਾਨ ਨੂੰ ਪਤਾ ਚੱਲਿਆ ਕਿ ਅਸੀਂ ਉਸ ਪਾਸੇ ਆਏ
1: ਹਾਂ,
0: ਤੇ ਉਹਨੇ ਯਾਰ ਮੁਹੰਮਦ ਵਕੀਲ ਜਿਹੜਾ ਹੈ ਉਹਨੂੰ ਸਾਡੇ ਕੋਲ ਭੇਜਣਾ ਕੀਤਾ। ਉਹ ਯਾਰ ਮੁਹੰਮਦ ਜਿਹੜਾ ਨਾ ਬੜਾ ਹੁਸ਼ਿਆਰ ਸਮਝਦਾਰ ਸੀ, ਉਹ ਸਾਡੇ ਕੋਲ ਆਇਆ।
1: ਪਠਾਨ ਕੋ ਖਤ ਗੁਜਰਾਨੇ।

ਯਾਰ ਹੁਸੈਨ ਖਾਂ ਜਿਹੜਾ ਹੈ ਉਹ ਸਾਨੂੰ ਮਿਲਣਾ ਚਾਹੁੰਦਾ ਸੀ, ਲੇਕਿਨ ਮਨ ਦੇ ਵਿੱਚ ਉਹਦੇ ਬਹੁਤ ਜ਼ਿਆਦਾ ਕਪਟ ਸੀ। ਬਾਹਰੀ ਤੌਰ 'ਤੇ ਉਹ ਚਾਹੁੰਦਾ ਸੀ ਕਿ ਜੀ ਅਸੀਂ ਮਿਲੀਏ, ਗੱਲਬਾਤ ਕਰਨਾ ਕਰੀਏ, ਲੇਕਿਨ ਮਨ ਦੇ ਵਿੱਚ ਉਹਦੇ ਬਹੁਤ ਜ਼ਿਆਦਾ ਪਾਪ ਛੁਪਿਆ ਹੋਇਆ ਨਾਲ ਉਹਦੇ ਮਨ ਦੇ ਵਿੱਚ ਸੀ ਕਿ ਮੈਂ ਇਹਨਾਂ ਨੂੰ ਮਿਲਾਂਗਾ, ਇਹਨਾਂ ਦੀ ਮੈਂ ਜਾਸੂਸੀ ਕਰਾਂਗਾ, ਕਿਉਂਕਿ ਆ ਹੁਸੈਨ ਖਾਂ ਜਿਹੜਾ

0: ਬਾਤ ਕਰਕੇ ਜਾਵਾਂਗਾ, ਸਰਕਾਰੀ ਦਰਬਾਰੀ ਕਹਿ ਦੇਵਾਂਗਾ, ਉਹ ਫੌਜਾਂ ਚਾੜ ਕਰਕੇ ਘੇਰਾ ਪਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰ ਦੇਣਗੇ।
1: ਪਹੁੰਚੋ ਤਿਸ ਠਾਰ।
0: ਤੇ ਇਸ ਕਰਕੇ ਨਾ ਉਹਨੇ ਕੀ ਕਰਨਾ ਕੀਤਾ, ਯਾਰ ਮੁਹੰਮਦ ਆਪਣਾ ਵਕੀਲ ਜਿਹੜਾ ਉਹਨੂੰ ਭੇਜਿਆ ਤੇ ਗੱਲ ਕੀ ਕਰਨੀ ਕੀਤੀ। ਇਹਨੇ ਬਹਾਨਾ ਕੀ ਲਾਇਆ ਕਿ ਸਤਿਗੁਰੂ ਮਹਾਰਾਜ, ਇਹ ਹੁਸੈਨ ਖਾਂ ਬੜਾ ਤੁਹਾਡੇ ਦਰ ਕਰਦਾ ਨੇਮੀ ਪ੍ਰੇਮੀ ਬੰਦਾ ਹੈ, ਬਹੁਤ ਭਾਵਨਾ ਵਾਲਾ ਹੈ, ਇਹ ਤੁਹਾਨੂੰ ਮਿਲਣਾ ਚਾਹੁੰਦਾ, ਤੁਹਾਡੇ ਦਰਸ਼ਨ ਕਰਨਾ ਚਾਹੁੰਦਾ।
1: ਇਸ ਪ੍ਰਕਾਰ ਹਮ ਜਾਣਿਓ ਪਾਜ।
0: ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਅਸੀਂ ਜਾਣ ਗਏ ਇਹਦਾ ਝੂਠਾ ਜਿਹੜਾ ਪਾਜ ਜਿਹੜਾ ਹੈ। ਪਾਜ ਦਾ ਮਤਲਬ ਹੁੰਦਾ ਸਾਧ ਸੰਗਤ ਜੀ ਸਿਰਫ ਦਿਖਾਵਾ, ਜਿਹਨੂੰ ਉੱਤੇ ਉਹ ਆਪਾਂ ਕਹਿੰਦੇ ਨਾ ਜੀ ਲੇਪਣ ਕਰਨਾ, ਸਿਰਫ ਇੱਕ ਦਿਖਾਵਾ ਰੰਚਕ ਮਾਤਰ, ਕੋਈ ਕੱਪੜਾ ਕਿਹਦੇ ਉੱਤੇ ਪਾ ਦੇਣਾ। ਤੇ ਸਤਿਗੁਰੂ ਮਹਾਰਾਜ ਜੀ ਨੇ ਵੇਖ ਲਿਆ ਕਿ ਇਹਨਾਂ ਦੇ ਅੰਦਰ ਕਪਟ ਹੈ, ਲੇਕਿਨ ਇਹ ਉੱਤੋਂ ਨਾ ਬੜੇ ਮਿੱਠੇ ਬਣ ਰਹੇ ਹਨ।
1: ਵਕਾਲਤ ਕੋ ਕਿਆ ਕਾਜ।
0: ਸਤਿਗੁਰੂ ਮਹਾਰਾਜ ਜੀ ਨੇ ਵਚਨ ਕਰਨਾ ਕੀਤਾ ਕਿ ਭਾਈ ਜਿਹੜੇ ਵਕੀਲ, ਵਕਾਲਤ ਦਾ ਸਾਡੇ ਨਾਲ ਕੀ ਕੰਮ ਹੈ। ਉਹ ਬਾਰ ਬਾਰ ਯਾਰ ਮੁਹੰਮਦ ਕਹਿੰਦਾ ਸਤਿਗੁਰੂ ਮਹਾਰਾਜ ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦਾ ਹਾਂ, ਮੈਂ ਤੁਹਾਡੇ ਦਰ ਕਰਦਾ ਪ੍ਰੇਮੀ ਹਾਂ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਭਾਈ ਤੂੰ ਵਕੀਲ ਹੈ ਤੇ ਤੂੰ ਇਸ ਤਰ੍ਹਾਂ ਦਾ ਕੰਮ ਕਰਨ ਵਾਲਾ, ਤੇਰਾ ਸਾਡਾ ਕੀ ਲੈਣਾ ਦੇਣਾ,
1: ਕਹਾਂ ਆਪ ਨੂੰ ਅਰਥ।
0: ਤੂੰ ਹੁਣ ਸਾਡੇ ਕੋਲ ਰਹਿ ਕਰਕੇ ਤੈਨੂੰ ਕੀ ਕੰਮ ਹੋ ਜਾਵੇਗਾ, ਕਿਉਂਕਿ ਉਹ ਚਾਹੁੰਦਾ ਸੀ ਕਿ ਮੈਂ ਗੁਰੂ ਮਹਾਰਾਜ ਜੀ ਦੇ ਨਾਲ ਰਹਾਂ, ਇਹਨਾਂ ਦੀ ਪੂਰੀ ਜਸੂਸੀ ਕਰਨਾ ਕਰਾਂ, ਇਹਨਾਂ ਦੀ ਪੂਰੀ ਇਹ ਜਿਹੜੀ ਹੈ ਇਹ ਕਰਕੇ ਪੂਰੀ ਖਬਰ ਮੈਂ ਸਰਕਾਰੀ ਦਰਬਾਰੀ ਪਹੁੰਚਾਵਾਂ। ਅੱਜ ਵੀ ਪਿਆਰਿਓ, ਜਿਨ੍ਹਾਂ ਨੂੰ ਆਪਾਂ ਟੌਂਟ ਬੋਲਦੇ ਹਾਂ, ਗੁਪਤਚਰ ਬੋਲਦੇ ਹਨ, ਬਹੁਤ ਸਾਰੇ ਇਹੋ ਜਿਹੇ ਲੋਕ ਅੱਜ ਵੀ ਮੌਜੂਦ ਹਨ ਜੋ ਪੰਥ ਦੇ ਵਿੱਚ ਪਿਆਰਿਓ ਸਿੱਖਾਂ ਦੇ ਲਿਬਾਸ ਦੇ ਵਿੱਚ, ਸਿੱਖੀ ਦੇ ਪਹਿਰਾਵੇ ਹੇਠ ਸਿੱਖਾਂ ਦੇ ਵਿੱਚ ਵਿਚਰਦੇ ਹਨ। ਤੇ ਬਾਹਰੀ ਤੌਰ ਤੇ ਆਪਾਂ ਨੂੰ ਲੱਗਦਾ ਕਿ ਨਹੀਂ ਭਾਈ ਇਹ ਬੰਦਾ ਤਾਂ ਬੜਾ ਇਹ ਸਿੱਖੀ ਸਿਦਕ ਵਾਲਾ ਹੈ, ਕਕਾਰ ਆਦਿਕ ਇਹਨੇ ਰੱਖਣੇ ਕੀਤੇ, ਵੱਡੀ ਸਾਰੀ ਦਸਤਾਰ ਵੀ ਸਜਾਈ ਹੈ, ਲੇਕਿਨ ਅੰਦਰ ਕਰਕੇ ਪਿਆਰਿਓ ਬੇਈਮਾਨ ਹੁੰਦੇ, ਕਪਟੀ ਹੁੰਦੇ ਹਨ। ਕੀ ਕਰਦੇ, ਸਿੱਖਾਂ ਦੇ ਵਿੱਚ ਰਹਿ ਕਰਕੇ ਸਿੱਖਾਂ ਦਾ ਪੂਰਾ ਭੇਦ ਲੈਣਾ, ਪੂਰੀ ਜਾਸੂਸੀ ਕਰਨੀ, ਭੇਦ ਲੈ ਕਰਕੇ ਤੁਰੰਤ ਪਿਆਰਿਓ ਸਰਕਾਰੀ ਦਰਬਾਰੀ ਜਾਂ ਜਿੱਥੇ ਖਬਰ ਪਹੁੰਚਾਉਣੀ ਹੁੰਦੀ ਨਾ ਉੱਥੇ ਉਹ ਆਪਣੀ ਖਬਰ ਪਹੁੰਚਾ ਦਿੰਦੇ ਹਨ।
1: ਸਤਿਗੁਰੂ
0: ਮਹਾਰਾਜ ਜੀ ਨੂੰ ਪਤਾ ਸੀ ਕਿ ਭਾਈ ਇਹ ਜਿਹੜਾ ਹੈ ਸਾਡੀ ਜਸੂਸੀ ਕਰਨਾ ਚਾਹੁੰਦਾ। ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹਨੂੰ ਕਹਿ ਦਿੱਤਾ ਭਾਈ ਤੇਰੀ ਮਰਜ਼ੀ ਹੈ, ਜੇ ਤੂੰ ਰਹਿਣਾ ਚਾਹੁੰਦਾ ਤੇ ਤੂੰ ਰਹਿਣਾ ਕਰ। ਇਸ ਤਰ੍ਹਾਂ ਸਾਡੇ ਤੋਂ ਸੁਣ ਕਰਕੇ ਯਾਰ ਮੁਹੰਮਦ ਜਿਹੜਾ ਹੈ ਉਹ ਸਾਡੇ ਕੋਲ ਰਹਿ ਗਿਆ।
1: ਮਜਲਿਸ ਮੈਂ ਫਿਰ
0: ਇੱਕ ਦਿਨ ਦੀ ਗੱਲ ਹੈ, ਮਜਲਿਸ ਦੇ ਵਿੱਚ

0: ਕਹਿ ਗਰੀਬ ਨਿਵਾਜ ਸਤਿਗੁਰੂ ਮਹਾਰਾਜ
1: ਅਗਰ ਭੀ ਸਿੱਖਣ ਕੇਸ਼
0: ਤੇ ਇਸ ਤੋਂ ਪਹਿਲਾਂ ਵੀ ਦੇਖੋ ਆਦਿ ਸਤਿਗੁਰੂ ਜੋ ਦਾਸ ਨੇ ਬੇਨਤੀ ਕੀਤੀ ਨਾ ਪਿਆਰਿਓ ਇਹ ਨਹੀਂ ਸਮਝਣਾ ਚਾਹੀਦਾ ਕਿ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ

ਜੀ ਮਹਾਰਾਜ ਜੀ ਦੇ ਵੇਲੇ, ਦੂਜੇ ਸਤਿਗੁਰਾਂ ਮਹਾਰਾਜ ਜੀ ਦੇ ਵੇਲੇ ਕੇਸਾਂ ਦੀ ਮਰਿਆਦਾ ਨਹੀਂ ਸੀ। ਨਹੀਂ ਪਿਆਰਿਓ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਕੇਸਾਂ ਦੀ ਮਰਿਆਦਾ, ਕੇਸਾਂ ਦੇ ਧਾਰਨੀ ਬਣਨਾ, ਇਹ ਸਤਿਗੁਰੂ ਮਹਾਰਾਜ ਜੀ ਦੇ ਵੇਲੇ ਤੋਂ ਹੀ ਪਿਆਰਿਓ ਇਹ ਮਰਿਆਦਾ ਆਰੰਭ ਹੋ ਚੁੱਕੀ ਸੀ। ਮੈਂ ਬੇਨਤੀ ਕਰਾਂ ਪਿਆਰਿਓ, ਕਿਉਂਕਿ ਵਕਤ ਵਕਤ ਦੇ ਉੱਤੇ, ਸਮੇਂ ਸਮੇਂ ਦੇ ਉੱਤੇ ਮਰਿਆਦਾ ਦੇ ਵਿੱਚ ਤਬਦੀਲੀ ਆਈ ਹੈ। ਕਈ ਵਾਰੀ ਇਹ ਵੀ ਵੇਖਦੇ ਹਾਂ ਸਤਿਗੁਰੂ ਮਹਾਰਾਜ, ਪਹਿਲੇ ਜਿਹੜੇ ਸਤਿਗੁਰੂ ਜੀ ਕੇਸਾਂ ਧਾਰੀ ਹੋਇਆ ਕਰਦੇ ਸੀ, ਕਈ ਵਾਰੀ ਕੇਸਾਂ ਨੂੰ ਪਿਆਰਿਓ ਖੁੱਲ੍ਹੇ ਛੱਡ ਦੇਣਾ, ਅਤੇ ਉੱਤੇ ਖਾਸ ਕਰਕੇ ਕੁਲਹਾ ਜਿਹੜੀ ਹੈ, ਕੁਲਹਾ ਦਾ ਮਤਲਬ ਕਿ ਇੱਕ ਸੇਲੀ ਟੋਪੀ ਜਿਹਨੂੰ ਆਪਾਂ ਬੋਲਦੇ ਹਾਂ, ਉਹ ਸੇਲੀ ਟੋਪੀ ਵੱਡੀ ਸਾਰੀ ਕੁਲਹਾ ਜਿਹੜੀ ਹੈ ਉਹ ਧਾਰਨ ਕਰਿਆ ਕਰਦੇ ਸਨ। ਇਹ ਮਰਿਆਦਾ ਪਿਆਰਿਓ ਆਦਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਪ੍ਰਯੰਤ ਤੱਕ ਇਹ ਮਰਿਆਦਾ ਜਿਹੜੀ ਹੈ ਸੇਲੀ ਟੋਪੀ ਦੀ ਇਹ ਚਲੀ ਆ ਰਹੀ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਦੋਂ ਗੁਰਤਾ ਗੱਦੀ ਨਸ਼ੀਨ ਹੋਏ ਹਨ, ਉਸ ਵੇਲੇ ਵੀ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਸੰਗਤਾਂ ਨੇ ਬਹੁਤ ਸਾਰੀਆਂ, ਜਿਸ ਤਰ੍ਹਾਂ ਅੱਜ ਕੇ ਦੀ ਦਸਤਾਰ ਬੰਦਾਈ ਹੋਵੇ ਨਾ, ਆਪਾਂ ਪਿਆਰਿਓ ਦਸਤਾਰ ਉਹਨਾਂ ਨੂੰ ਭੇਟ ਕਰਦੇ ਹਾਂ, ਦਸਤਾਰ ਬੰਦੀ ਕਰਦੇ ਹਾਂ। ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਸੇਲੀ ਟੋਪੀ ਜਿਹੜੀ ਹੈ ਉਹ ਦਿੱਤੀ ਜਾਂਦੀ ਸੀ। ਸੇਲੀ ਟੋਪੀ ਲੈ ਕਰਕੇ ਆਏ, ਕੋਈ ਮਾਲਾ ਆਦਿਕ ਲੈ ਕਰਕੇ ਆਇਆ, ਇਸ ਤਰ੍ਹਾਂ ਇਹ ਵਸਤੂਆਂ ਜਦੋਂ ਲੈ ਕਰਕੇ ਆਏ, ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਸਿੱਖੋ ਕਿ ਅੱਜ ਤੋਂ ਬਾਅਦ ਇਹ ਮਰਿਆਦਾ ਗੁਰੂ ਘਰ ਦੇ ਵਿੱਚ ਖਤਮ ਹੋਈ ਹੈ। ਜਿਨ੍ਹਾਂ ਨੇ ਟੋਪੀਆਂ ਲੈ ਕਰਕੇ ਆਏ ਸੀ ਨਾ, ਸਤਿਕਾਰ ਦੇ ਨਾਲ ਲੈ ਲਿਆ, ਲੈ ਕਰਕੇ ਗੁਰੂ ਮਹਾਰਾਜ ਜੀ ਨੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੱਤਾ ਅਤੇ ਕਿਹਾ ਅੱਜ ਤੋਂ ਬਾਅਦ ਲੈ ਕੇ ਆਉਣਾ ਅਤੇ ਸਾਡੇ ਲਈ ਦਸਤਾਰ ਲੈ ਕਰਕੇ ਆਓ, ਮਾਲਾ ਲੈ ਕੇ ਆਉਣੀ, ਮਾਲਾ ਦੇ ਨਾਲ ਨਾਲ ਸ਼ਸਤਰ ਲੈ ਕਰਕੇ ਆਓ, ਕੋਈ ਭੇਟ ਲੈ ਕੇ ਆਉਣੀ ਹੈ ਅਤੇ ਘੋੜੇ ਦੀ ਭੇਟ ਲੈ ਕਰਕੇ ਆਓ, ਹਾਥੀ ਲੈ ਕਰਕੇ ਆਓ, ਜੇ ਕੋਈ ਚੀਜ਼ ਚੜਾਉਣੀ ਹੈ ਆਪਣੀ ਜਵਾਨੀ ਦੀ ਭੇਟ ਜਿਹੜੀ ਹੈ ਗੁਰੂ ਘਰ ਦੇ ਵਿੱਚ ਕਰੋ, ਸ਼ਸਤਰਾਂ ਦੀ ਭੇਟ ਕਰਨਾ ਕਰੋ। ਇਸ ਤਰ੍ਹਾਂ ਫਿਰ ਸੇਲੀ ਟੋਪੀ ਜਿਹੜੀ ਹੱਟ ਕਰਕੇ ਫਿਰ ਦਸਤਾਰ ਦੀ ਮਰਿਆਦਾ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਆਰੰਭ ਹੋਈ ਸੀ। ਸੋ ਗੁਰੂ ਮਹਾਰਾਜ ਜੀ ਨੂੰ ਉਹ ਬਚਨ ਕਰਦਾ ਮਹਾਰਾਜ ਕੇ ਕੇਸਾਂ ਦੀ ਮਰਿਆਦਾ ਤਾਂ ਪਹਿਲੇ ਵੀ ਚੱਲਦੀ ਹੈ, ਇਹ ਕਹਿਣ ਲੱਗਾ ਕਿ ਮੈਨੂੰ ਪਤਾ ਨਹੀਂ ਹੈ। ਕੋਈ ਕਹਿੰਦਾ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਇਹ ਮਰਿਆਦਾ ਚੱਲੀ ਆ ਰਹੀ ਹੈ, ਮੈਨੂੰ ਪਤਾ ਨਹੀਂ, ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸੋ ਕਿ ਕੇਸਾਂ ਧਾਰੀ ਦੀ ਮਰਿਆਦਾ ਆਪ ਨੇ ਆਰੰਭ ਕੀਤੀ ਜਾਂ ਆਦਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਗੁਰੂ ਘਰ ਦੇ ਵਿੱਚ ਇਹ ਮਰਿਆਦਾ ਚੱਲੀ ਆ ਰਹੀ ਹੈ। ਸੁਣ ਕਰਕੇ ਯਾਰ ਮੁਹੰਮਦ ਨੂੰ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਹਨ, ਮਹਾਰਾਜ ਜੀ ਨੇ ਨੌਨਿਤ ਖੱਤਰੀ ਨੂੰ ਉਸ ਭੰਡਾਰੀ ਨੂੰ ਬਚਨ ਕੀਤਾ ਕਿ ਭਾਈ ਉਹ ਪ੍ਰਸੰਗ ਹੁਣ ਅਸੀਂ ਤੈਨੂੰ ਸਰਵਣ ਕਰਾ ਰਹੇ ਹਾਂ, ਤੈਨੂੰ ਸੰਬੋਧਨ ਕਰ ਰਹੇ ਹਾਂ। ਮਹਾਰਾਜ ਜੀ ਨੇ ਕਿਹਾ ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਕੋਈ ਮੁਸਲਮਾਨ, ਪੂਰਵ ਕਾਲ ਦੇ ਵਿੱਚ ਪਹਿਲੇ ਜ਼ਮਾਨੇ ਦੇ ਵਿੱਚ ਹਰ ਕਿਸੇ ਦੇ ਸਿਰ ਦੇ ਉੱਤੇ ਕੇਸ ਹੁੰਦੇ ਸਨ, ਉਹ ਕੇਸਾਂ ਧਾਰੀ ਹੋਇਆ ਕਰਦੇ। ਹੁਣ ਥੋੜਾ ਕੁ ਸਮਾਂ ਹੋਇਆ।

0: ਕੇਸਾਂ ਨੂੰ ਕਟਾਉਣਾ ਆਦਿਕ ਇਹ ਮਰਿਆਦਾ ਇਹ ਲੋਕਾਚਾਰੀ ਦੇ ਵਿੱਚ ਇਹ ਮਰਿਆਦਾ ਇਹਨਾਂ ਨੇ ਲਾਗੂ ਕੀਤੀ ਹੈ।
1: ਧਰਮ ਸਭਨ ਕੇ ਲਟੇ
0: ਲੱਗਦਾ ਕਿ ਭਾਈ ਇਹ ਸਾਰੇ ਪੁਰਾਤਨ ਧਰਮ ਜਿਹੜੇ ਇਹਨਾਂ ਦੇ ਪੈਗੰਬਰ ਇਹਨਾਂ ਦੇ ਅਵਤਾਰੀ ਵਲੀਆਂ ਨੇ ਜੋ ਧਰਮ ਸਥਾਪਿਤ ਕਰਨਾ ਕੀਤਾ ਉਸ ਤੋਂ ਇਹ ਸਾਰੇ ਖਾਰਿਜ ਹੋ ਗਏ।
1: ਯਾਰ ਮੁਹੰਮਦ ਬਹਰ
0: ਉਹ ਤੋਂ ਬਾਅਦ ਯਾਰ ਮੁਹੰਮਦ ਜਿਹੜਾ ਮੁਸਲਮਾਨ ਹੈ ਮੁਸਲਮਾਨ ਉਹਨੇ ਵਚਨ ਕੀਤਾ ਸਤਿਗੁਰੂ ਮਹਾਰਾਜ
1: ਸੁਨਤ ਰਖਬੇ ਕੇਸ ਹਮਾਰੇ।
0: ਹੁਣ ਸਤਿਗੁਰੂ ਮਹਾਰਾਜ ਨੂੰ ਉਹ ਕਹਿੰਦਾ ਕਿ ਜਿਸ ਤਰ੍ਹਾਂ ਮਹਾਰਾਜ ਤੁਹਾਡੀ ਕੇਸਾਂ ਦੀ ਮਰਿਆਦਾ ਹੈ ਨਾ ਕੇਸਾਂ ਧਾਰੀ ਬਣ ਕੇ ਰਹਿਣਾ ਹੁਣ ਯਾਦ ਰੱਖੋ ਪਿਆਰਿਓ ਤੇ ਇਸ ਤਰ੍ਹਾਂ ਹੀ ਮੁਸਲਮਾਨਾਂ ਦੀ ਮਰਿਆਦਾ ਜਿਹੜੀ ਹੈ ਉਹ ਸੁਨਤ ਦੀ ਮਰਿਆਦਾ ਹੈ। ਭਗਤਾਂ ਨੇ ਵੀ ਵਚਨ ਕੀਤਾ ਗੁਰੂ ਮਹਾਰਾਜ ਜੀ ਕਹਿੰਦੇ ਨਾ ਕਿ ਸੁਨਤ ਕੀ ਹੈ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਏ ਅਰਧ ਸਰੀਰੀ ਨਾਰ ਨਾ ਛੋੜੈ ਤਾਂ ਤੇ ਹਿੰਦੂ ਹੀ ਰਹੀਐ ਜੋ ਮਹਾਰਾਜ ਨੇ ਵਚਨ ਕੀਤਾ ਕਿਉਂਕਿ ਮੁਸਲਮਾਨਾਂ ਦੀ ਪਿਆਰਿਓ ਇਹ ਨਿਸ਼ਾਨੀ ਹੈ ਕਿ ਮੁਸਲਮਾਨ ਜੋ ਹੈ ਇਹ ਆਪਣੇ ਲਿੰਗ ਦਾ ਖਤਨਾ ਕਰਾਉਂਦੇ ਹਨ ਸੁਨਤ ਕਰਾਉਂਦੇ ਹਨ ਇਸ ਤਰ੍ਹਾਂ ਇਹ ਉਹਨਾਂ ਦੀ ਮਰਿਆਦਾ ਹੈ ਜਿਸ ਤਰ੍ਹਾਂ ਆਪਣੀ ਮਰਿਆਦਾ ਕੇਸਾ ਧਾਰੀ ਦੀ ਹੈ ਜਿਹੜਾ ਕੇਸਾ ਧਾਰੀ ਨਹੀਂ ਹੁੰਦਾ ਇਹ ਸਾਨੂੰ ਯਾਦ ਰੱਖ ਲੈਣਾ ਚਾਹੀਦਾ ਸਿੱਖ ਵੱਖਰੇ ਹਨ ਤੇ ਨਾਨਕ ਨਾਮ ਲੇਵਾ ਸੰਗਤ ਵੱਖਰੀ ਹੈ। ਕਈ ਬੰਦੇ ਪਿਆਰਿਓ ਕੇਸਾਂ ਦੀ ਬੇਅਦਬੀ ਕਰਾਉਂਦੇ ਤੇ ਕਹਿੰਦੇ ਜੀ ਅਸੀਂ ਸਹਿਜ ਧਾਰੀ ਆ ਨਹੀਂ ਪਿਆਰਿਓ ਸਹਿਜ ਧਾਰੀ ਉਹਨੂੰ ਕਿਹਾ ਜਾਂਦਾ ਜਿਹੜਾ ਕੇਸਾਂ ਦੀ ਰਹਿਤ ਰੱਖਦਾ ਕਕਾਰਾਂ ਦੀ ਰਹਿਤ ਰੱਖਦਾ ਲੇਕਿਨ ਅੰਮ੍ਰਿਤਪਾਨ ਨੇ ਜਿਹਨੇ ਨਹੀਂ ਕਰਨਾ ਕੀਤਾ ਪੂਰੀ ਮਰਿਆਦਾ ਵਿੱਚ ਨਹੀਂ ਆਇਆ ਜਿਹੜਾ ਵਿਅਕਤੀ ਪਿਆਰਿਓ ਜਿਹਨੇ ਕੇਸਾਂ ਦੀ ਬੇਅਦਬੀ ਕਰਾ ਲਈ ਕੇਸਾਂ ਦਾ ਕਤਲ ਕਰਾਉਣਾ ਕੀਤਾ ਸੱਚ ਜਾਣੋ ਉਹਨੂੰ ਆਪਾਂ ਸਹਿਜ ਧਾਰੀ ਵੀ ਨਹੀਂ ਕਹਿ ਸਕਦੇ ਹਾਂ ਨਾਨਕ ਨਾਮ ਲੇਵਾ ਉਹ ਹੋ ਸਕਦਾ ਹੈ ਨਾਨਕ ਨਾਮ ਲੇਵਾ ਸੰਗਤ ਬਹੁਤ ਵੱਡੀ ਬੜੀ ਵਿਸ਼ਾਲ ਤੇ ਨਾਨਕ ਦਾ ਨਾਮ ਲੈਣ ਵਾਲੇ ਗੁਰੂ ਨਾਨਕ ਨੂੰ ਗੁਰੂ ਕੀ ਬਾਣੀ ਨੂੰ ਮੰਨਣ ਵਾਲੇ ਅੱਜ ਬਹੁਤ ਹਿੰਦੂ ਹਨ ਬਹੁਤ ਮੁਸਲਮਾਨ ਕਈ ਸਿੰਧੀ ਵੀਰ ਜਿਹੜੇ ਹਨ ਇਹ ਸਾਰੇ ਪਿਆਰਿਓ ਨਾਨਕ ਨਾਮ ਲੇਵਾ ਦੀ ਕੈਟੇਗਰੀ ਦੇ ਵਿੱਚ ਆਉਂਦੇ ਇਹਨਾਂ ਦੇ ਸਿਰ ਦੇ ਉੱਤੇ ਕੇਸ ਨਹੀਂ ਰਹਿੰਦੇ ਹਨ ਜਰਦਾ ਤੰਬਾਕੂ ਦਾ ਵੀ ਇਹ ਲੋਕ ਸੇਵਨ ਕਰਦੇ ਹਨ ਲੇਕਿਨ ਗੁਰੂ ਘਰ ਦੇ ਪ੍ਰਤੀ ਗੁਰਬਾਣੀ ਦੇ ਪ੍ਰਤੀ ਇਹ ਆਸਥਾ ਵਿਸ਼ਵਾਸ ਸ਼ਰਧਾ ਇਹ ਰੱਖਦੇ ਹਨ ਤਾਂ ਕਰਕੇ ਇਹਨਾਂ ਨੂੰ ਨਾਨਕ ਨਾਮ ਲੇਵਾ ਕਿਹਾ ਜਾਂਦਾ ਇਹਨਾਂ ਦੇ ਲਈ ਪਿਆਰਿਓ ਚਲੋ ਉਹਨਾਂ ਦੀ ਮਰਜ਼ੀ ਹੈ ਉਹ ਆਪਣੇ ਧਰਮ ਦੇ ਵਿੱਚ ਨਾਨਕ ਨਾਮ ਲੇਵਾ ਹਿੰਦੂ ਹੋ ਸਕਦਾ ਮੁਸਲਮਾਨ ਈਸਾਈ ਜੈਨੀ ਬੋਧੀ ਅਰਬੀ ਫਾਰਸੀ ਜੋ ਮਰਜ਼ੀ ਇਹ ਹੋ ਸਕਦਾ ਨਾਨਕ ਨਾਮ ਲੇਵਾ ਦਾ ਮਤਲਬ ਕਿ ਗੁਰੂ ਘਰ ਨੂੰ ਮੰਨਦਾ ਸ਼ਰਧਾ ਵਿਅਕਤ ਰੱਖਦਾ ਪ੍ਰਗਟ ਕਰਦਾ ਲੇਕਿਨ ਉਹ ਸਿੱਖੀ ਦੇ ਵਿੱਚ ਨਹੀਂ ਹੈ ਜਿਹਨੂੰ ਸਹਿਜ ਧਾਰੀ ਅੱਜ ਪਿਆਰਿਓ ਕਈ ਲੋਕ ਕੀ ਕਰਦੇ ਕੇਸਾਂ ਦੀ ਬੇਅਦਬੀ ਕਰਾਉਂਦੇ ਹਨ ਤੇ ਕਹਿ ਦਿੰਦੇ ਜੀ ਅਸੀਂ ਸਹਿਜ ਧਾਰੀ ਹਾਂ ਨਹੀਂ ਪਿਆਰਿਓ ਮੈਂ ਬੇਨਤੀ ਕਰਾਂ ਪਿਆਰਿਓ ਸਹਿਜ ਧਾਰੀ ਨਹੀਂ ਹਨ ਹੋ ਸਕਦਾ ਨਾਨਕ ਨਾਮ ਲੇਵਾ ਹੋਣਗੇ ਸਹਿਜ ਧਾਰੀ ਨਹੀਂ ਸਹਿਜ ਧਾਰੀ ਉਹ ਸਿੱਖ ਹੈ ਜਿਹਨੇ ਕੇਸਾਂ ਦੀ ਪ੍ਰਤਪਾਲਨਾ ਕੀਤੀ ਕੇਸਾਂ ਧਾਰੀ ਨੂੰ ਹੀ ਆਪਾਂ ਸਹਿਜ ਧਾਰੀ ਬੋਲ ਸਕਦੇ ਹਾਂ ਇਹ ਕਹਿਣ ਲੱਗਾ ਇਸਲਾਮੀ ਮਤ ਦੇ ਵਿੱਚ ਜਿਸ ਤਰ੍ਹਾਂ ਸਿੱਖ ਮਤ ਦੇ ਵਿੱਚ ਕੇਸ ਰੱਖਣਾ ਪਿਆਰੇ ਉਹ ਸਿੱਖ ਦੇ ਲਈ ਲਾਜ਼ਮੀ ਹੈ ਕੇਸ ਰੱਖਣਾ ਇਹ ਲਾਜ਼ਮੀ ਹੈ ਕਈ ਵਾਰੀ ਨਾ ਕਈ ਲੋਕ ਕਹਿ ਦਿੰਦੇ ਪਿਆਰਿਓ ਬਹੁਤ ਧਿਆਨ ਦੇ ਨਾਲ ਆਪ ਜੀ ਸਰਵਣ ਕਰਨਾ ਕਰੋ ਕਈ ਵਾਰੀ ਕਈ ਕੀ ਕਰਦੇ ਹਨ ਬੱਚਿਆਂ ਦੇ ਕੇਸ ਕਤਲ ਕਰਵਾ ਦਿੰਦੇ ਜਦੋਂ ਉਹਨਾਂ ਨੂੰ ਕਹੀਦਾ ਕਿ ਭਾਈ ਆ ਕਿਉਂ ਕੀਤਾ ਕਹਿੰਦੇ ਨਹੀਂ ਜੀ ਹਾਲੇ ਇਹਨੇ ਅੰਮ੍ਰਿਤ ਥੋੜੀ ਛਕਿਆ ਜਦੋਂ ਅੰਮ੍ਰਿਤ ਛਕਣਾ ਉਸ ਵੇਲੇ ਕੇਸ ਰੱਖ ਲੈਣੇ ਨਹੀਂ ਪਿਆਰਿਓ ਸਿੱਖਾਂ ਦੇ ਘਰ ਦੇ ਬੱਚੇ ਦਾ ਜੋ ਜਨਮ ਹੋਇਆ ਜਿਹੜੇ ਸਰਦਾਰਾਂ ਦੇ ਘਰ ਦੇ ਵਿੱਚ ਪੈਦਾ ਹੋਇਆ ਨਾ ਪਿਆਰਿਓ ਬਾਕੀ ਕਕਾਰ ਤਾਂ ਬਾਦ ਦੇ ਹਨ ਇਹ ਰੱਬ ਨੇ ਦਿੱਤਾ ਹੋਇਆ ਦਾ ਕਕਾਰ ਹੈ ਰੱਬ ਨੇ ਦਿੱਤੀ ਹੋਈ ਦਾਤ ਹੈ ਕੇਸਾਂ ਦੀ ਉਹਦੀ ਬੇਅਦਬੀ ਨਹੀਂ ਕਰਨੀ ਚਾਹੀਦੀ ਹੈ ਜਿਹੜਾ ਇਹਦੀ ਬੇਅਦਬੀ ਕਰਦਾ ਪਿਆਰਿਓ ਆਪਣੇ ਆਪ ਨੂੰ ਸਿੱਖ ਸਰਦਾਰ ਨਹੀਂ ਅਖਵਾ ਸਕਦਾ ਹਾਂ ਤੇ ਇਹ ਤੋਂ ਬਾਅਦ ਫਿਰ ਦੂਜੇ ਕਕਾਰ ਆਹਿਸਤਾ ਆਹਿਸਤਾ ਆਪ ਜੀ ਬੱਚੇ ਨੂੰ ਧਾਰਨ ਕਰਾਓ ਕੜਾ ਹੋ ਗਿਆ ਕੰਘਾ ਹੋ ਗਿਆ ਕਸ਼ਹਿਰਾ ਕਿਰਪਾਨ ਲੇਕਿਨ ਕੇਸ ਨੂੰ ਸੁੱਚੇ ਰੱਖਣੇ ਇਹ ਸਭ ਤੋਂ ਮੂਲ ਮਰਿਆਦਾ ਹੈ ਇਸ ਤਰ੍ਹਾਂ ਇਸਲਾਮ ਦੇ ਵਿੱਚ ਪਿਆਰਿਓ ਤੇ ਜਦੋਂ ਤੱਕ ਵਿਅਕਤੀ ਦਾ ਦੇਖੋ ਸੁਨਤ ਨਹੀਂ ਹੋ ਜਾਂਦੀ ਹੈ ਖਤਨਾ ਨਹੀਂ ਹੋ ਜਾਂਦਾ ਉਦੋਂ ਤੱਕ ਉਹਨੂੰ ਮੁਸਲਮਾਨ ਨਹੀਂ ਕਹਿ ਸਕਦੇ ਹਾਂ
1: ਕਿਸ ਵਿਧ ਹਟੇ ਬਤਾਵੋ
0: ਤੇ ਫਿਰ ਕੱਭ ਕੇ ਤੇ ਉਹ ਕਹਿਣ ਲੱਗਾ ਮਹਾਰਾਜ ਤੁਸੀਂ ਕਹਿੰਦੇ ਹੋ ਕਿ ਇਸਲਾਮੀ ਮਤ ਦੇ ਵਿੱਚ ਵੀ ਸਾਰੇ ਕੇਸਾਂ ਧਾਰੀ ਹੁੰਦੇ ਸਨ

ਹੋਵੇ
ਮੈਂ ਤੈਨੂੰ ਤਲਾਕ ਦੇ ਦਿੰਦਾ ਹਾਂ। ਮੈਂ ਤੈਨੂੰ ਤਲਾਕ ਦੇ ਦਿੰਦਾ ਹਾਂ। ਉਸ ਨੇ

0: ਗਲਤ ਕੰਮ ਕਰਦੇ ਹਨ। ਕਬੂਲ ਹੈ ਇਬਰਾਹੀਮ ਦੇ ਮਨ ਦੇ ਵਿੱਚ ਕਿਸੇ ਕਾਰਨ ਕਰਕੇ ਇੱਕ ਮਨ ਉਹ ਮਿਲ ਗਈ ਤੇ ਉਹਦੇ ਨਾਲ ਵੀ ਪਿਆਰੇ ਉਹਨੇ ਮਨ ਦੇ ਕਰਨ ਕਰਨ ਕੀਤੇ ਮੇਰੇ ਨਾਲ ਦਿੱਤੀ ਹੈ। ਜਿਹੜੇ ਦੇ ਵਿੱਚ ਵੇਖੋ ਤੰਗ ਹੁੰਦਾ, ਪਾਵਾਂ ਦੇ ਵਿੱਚ ਵੀ ਰੋਕ ਤੰਗ ਹੁੰਦਾ, ਪਜਾਮਾ ਵੀ ਰੋਣਗੇ ਪਿਆਰਿਓ, ਆਪਣਾ ਬੰਨਾ ਜਿਹੜਾ ਰੋਣਗੇ ਪਿਆਰਿਓ, ਆਪਣਾ ਪਜਾਮਾ ਪਾਵੇ ਪਿਆਰਿਓ, ਦੂਰਾ ਪਿਆਰਾ ਤਕਾ ਮੱਲਿਆ ਵੜ ਪਾਉਂਦੇ ਆ, ਦੂਰਾ ਪਿਆਰਿਆ ਤਕਨਾ ਦੀ ਪਜਾਮੀ ਦੀ ਜੜੀ ਪਿਆਰਿਓ, ਤਾਂ ਹੀ ਚੱਕ ਲੈਂਦੇ ਹਨ ਜਿਹੜਾ ਪਿਆਰਿਓ ਆਏਗੇ, ਉਹ ਵੀ ਜਿਹੜੇ ਹਨ ਪੱਲੇ ਨਹੀਂ ਲੱਗਦੇ, ਉਹ ਵੀ ਜਿਹੜੇ ਹਨ ਲੈਂਦੇ ਨਹੀਂ ਲੱਗਦੇ, ਇਹ ਦੱਸਦੇ ਹਨ ਕਿ ਇਬਰਾਹੀਮ ਨੂੰ ਸਜ਼ਾ ਦਿੱਤੀ ਗਈ ਕਿ ਤੇਰੇ ਹੱਥ ਲੱਗੋ ਪਿਆਰ ਦਿੱਤੇ ਗਏ, ਤੇਰੇ ਹੱਥ ਲੱਗੇ ਕਿਉਂਕਿ ਅੰਗੇ ਸਜ਼ਾ ਤਾਂ ਦਿੱਤੀ ਗਈ ਸੀ, ਤੇਰੇ ਹੱਥ ਸਜ਼ਾ ਤਾਂ ਦਿੱਤੀ ਗਈ ਸੀ, ਕਿ ਤੇਰੇ ਪੈਰ ਕੱਢ ਦੇਣੇ ਚਾਹੀਦੇ, ਲੇਕਿਨ ਇਹਨਾਂ ਨੱਟ ਗਿਆ ਹੱਥੀ ਪੈਰ ਕੱਟੋ ਭਾਈ, ਇਹਦੇ ਕੱਪੜੇ ਤੇ ਆਸਲੀਨ ਤੇ ਪਜਾਮਾ ਜਿਹੜਾ ਨਾ ਉਹ ਹੱਥੀ ਕੱਢ ਦੇਣਾ ਕਰੋ, ਥੱਲੇ ਪਿਆਰੇ ਉਹ ਦਾੜੇ ਨਹੀਂ ਰੱਖਦੇ ਹਨ, ਤੇ ਸਜ਼ਾ ਤਾਂ ਇਹ ਲਾਈ ਗਈ ਸੀ ਕਿ ਭਾਈ ਇਹਦੇ ਬੁੱਲ ਹੋਠ ਜਿਹੜੇ ਕੱਟ ਦੇਣੇ ਚਾਹੀਦੇ, ਲੇਕਿਨ ਉਹਨੇ ਕਿਹਾ ਕਿ ਚਲੋ ਵਿਚਕਾਰ ਪਿਆਰਿਓ ਕੋਈ ਤਰਤੀਬ ਇਹਨਾਂ ਨੇ ਕੱਢ ਲਈ ਕਿ ਉਹ ਨਾ ਕੱਟੋ, ਤੇ ਆ ਤੇ ਥੋੜੇ ਮੁਸ਼ਹਿਰੇ ਜਿਹੜੇ ਬੁੱਲਾਂ ਦੇ ਨਾਲ ਲੱਗਦੇ ਉਹਨੂੰ ਕੱਢ ਦਿਓ, ਜਿਹੜੀ ਦਾੜੀ ਥੋਡੀ ਦੇ ਨਾਲ ਉੱਤੇ ਹੁੰਦੀ ਆ ਉਹਨੂੰ ਕੱਟ ਲਿਓ। ਅੱਜ ਵੀ ਆਪ ਜੀ ਦੇਖੋ ਮੁਸਲਮਾਨ ਜਿਹੜੇ ਕਈ ਪਿਆਰਿਓ ਦਾੜਾ ਰੱਖਦੇ ਨਾ, ਦਾੜਾ ਪੂਰਾ ਰਹੇਗਾ ਮੁਸ਼ਹਿਰਾ ਵੀ ਰਹੇਗਾ, ਲੇਕਿਨ ਜਿਹੜੇ ਉਹਨਾਂ ਦੇ ਬੁੱਲ ਹੁੰਦੇ ਉਹਦੇ ਉਤਲਾ ਹਿੱਸਾ ਤੇ ਹੇਠਲਾ ਹਿੱਸਾ ਉਹਨੂੰ ਪਿਆਰੇ ਉਹ ਕੱਟ ਦਿੰਦੇ ਹਨ, ਫਿਰ ਛਾਤੀ ਨੂੰ ਕਤਲ ਉਹ ਕੱਟਣ ਦੀ ਥਾਂ ਪਿਆਰੇ ਉਹ ਛਾਤੀ ਦੇ ਕੇਸ ਜਿਹੜੇ ਉਹ ਕਤਲ ਕਰਨੇ ਕੀਤੇ,
1: ਜੂੜਾ ਕੱਟ ਉਤਾਰਿਆ,
0: ਸਿਰ ਦਾ ਜੂੜਾ ਜਿਹੜਾ ਸੀ ਨਾ ਪਿਆਰੇ ਉਹਦਾ ਜੂੜਾ ਸਿਰ ਕਤਲ ਕਰਨਾ ਸੀ ਤੇ ਉਹਨੂੰ ਛੱਡ ਕਰਕੇ ਉਹਨਾਂ ਨੇ ਸਿਰ ਦਾ ਜੂੜਾ ਜਿਹੜਾ ਉਹ ਕਤਲ ਕਰ ਦਿੱਤਾ,
1: ਉਮਤ ਅਵਲੋ ਕਿਉਂ ਐਸੀ,
0: ਹੁਣ ਉਹ ਤੋਂ ਬਾਅਦ ਉਹਨਾਂ ਦੀ ਉਮਤ ਜਿਹੜੀ ਹੈ ਹੁਣ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਦੇ ਪੈਰੋਕਾਰ ਜਿਹੜੇ ਨਾ, ਤੇ ਉਹ ਉਹਨਾਂ ਨੇ ਜਦੋਂ ਇਸ ਤਰ੍ਹਾਂ ਵੇਖਣਾ ਕੀਤਾ ਕਿ ਸਾਡਾ ਪੈਗੰਬਰ ਸਾਡਾ ਵੱਡ ਵਡੇਰਾ ਜਿਹੜਾ ਹੈ

0: ਲੱਗਦਾ ਉਹ ਕਟਾ ਲਿਆ, ਸੁਨਤ ਕਰਾ ਲਈ ਹੈ, ਕੇਸ ਦਾ ਜਿਹੜਾ ਨਾ ਜੂੜਾ ਜਿਹੜਾ ਉਹ ਘਟਾਉਣਾ ਕੀਤਾ, ਉਹਦੇ ਅੱਗੇ ਜਿਹੜੇ ਮੰਨਣ ਵਾਲੇ ਉਹਦੇ ਫੋਲੋਵਰ ਉਹਦੀ ਉਮਤ ਜਿਹੜੀ ਹੈ, ਫਿਰ ਉਹਨਾਂ ਨੇ ਵੀ ਕਿਹਾ ਕਿ ਭਾਈ ਜਿਸ ਤਰ੍ਹਾਂ ਸਾਡੇ ਵੱਡੇ ਕਰਦੇ ਨਾ ਆਪਾਂ ਨੂੰ ਵੀ ਉਂਝ ਹੀ ਕਰਨਾ ਚਾਹੀਦਾ, ਕਿਉਂਕਿ ਆਪ ਮਹਾਰਾਜ ਨੇ ਕਿਹਾ ਨਾ ਪਿਆਰਿਓ ਕਿ ਜਗ ਕੀ ਭੇਡਾ ਚਾਲ ਚਲਤੇ ਕੈ ਪਾਛੈ ਚਲੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ, ਕਿ ਲੋਕ ਪਿਆਰਿਓ ਭੇਡ ਚਾਲ ਦੇ ਵਿੱਚ ਚੱਲਦੇ ਹਨ। ਅੱਜ ਵੀ ਪਿਆਰਿਓ ਮੈਂ ਬੇਨਤੀ ਕਰਾਂ ਕਿ ਲੋਕ ਬਹੁਤ ਜ਼ਿਆਦਾ ਲੋਕ ਦਿਖਾਵਾ ਕਰਨਾ, ਭੇਡ ਚਾਲ ਦੇ ਵਿੱਚ ਚੱਲਣਾ, ਖਾਸ ਕਰਕੇ ਜਿਹੜੇ ਵੱਡੇ ਲੋਕ ਹੁੰਦੇ ਮਾਇਆ ਤਾਰੀ ਜਾਂ ਐਕਟਰ ਆਦਿਕ ਹੁੰਦੇ ਨਾ, ਲੋਕ ਪਿਆਰਿਓ ਉਹਨਾਂ ਦਾ ਅਨੁਸਰਣ ਕਰਦੇ ਹਨ, ਉਹਨਾਂ ਨੂੰ ਵੇਖਦੇ। ਕੋਈ ਇਹ ਸਿੱਧੀ ਜੀ ਗੱਲ ਹੈ, ਲੋਕ ਅੱਜ ਵੀ ਕੀ ਕਰਦੇ ਪਿਆਰਿਓ, ਕੋਈ ਵੱਡਾ ਬੰਦਾ ਕੋਈ ਐਕਟਰ ਉਹਨੇ ਨਵੇਂ ਕਿਸ ਤਰ੍ਹਾਂ ਕੱਪੜੇ ਪਾਏ, ਲੋਕ ਉਸੇ ਵੇਲੇ ਕਹਿੰਦੇ ਜੀ ਆਹ ਨਵਾਂ ਫੈਸ਼ਨ ਆ ਗਿਆ, ਉਹ ਜੇ ਬਸਤਰ ਪਾਓ, ਉਹਨੇ ਆਹ ਬਦਲ ਦਿੱਤਾ। ਫਿਰ ਪਿਆਰਿਓ ਕੋਈ ਵੱਡਾ ਬੰਦਾ ਕੋਈ ਵੱਡਾ ਐਕਟਰ ਜਿਹੜਾ ਉਹਨੇ ਇਹ ਕਰ ਦਿੱਤਾ, ਉਹਨੂੰ ਵੇਖ ਕਰਕੇ ਦੂਜੇ ਵੀ ਇੰਝ ਹੀ ਕਰਦੇ ਹਨ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਪੰਜਾਬ ਦੇ ਵਿੱਚ ਜੋ ਪਤਿਤ ਪੁਨੇ ਦਾ ਜੋ ਦੌਰ ਚੱਲਦਾ ਨਾ, ਉਹਦਾ ਇੱਕ ਇਹ ਵੀ ਕਾਰਨ ਹੈ, ਕਿਉਂਕਿ ਪੰਜਾਬ ਦੇ ਵਿੱਚ ਪਿਆਰਿਓ ਮੈਂ ਬੇਨਤੀ ਕਰ, ਸਾਰਿਆਂ ਦੀ ਗੱਲ ਨਹੀਂ ਹੈ ਇਹ, ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਲੇਕਿਨ ਇਹਦੇ ਵਿੱਚ ਬਹੁਤ ਆਦ ਦੇ ਵਿੱਚ ਕਈ ਇਸ ਤਰ੍ਹਾਂ ਵੀ ਹੁੰਦੇ ਦੇਖਾ ਦੇਖੀ ਕਰਨ ਵਾਲੇ, ਉਹ ਦੇਖਾ ਦੇਖੀ ਕਿਸ ਤਰ੍ਹਾਂ ਕਰਦੇ। ਕਈ ਪੰਜਾਬ ਦੇ ਵਿੱਚ ਪਿਆਰਿਓ ਗਵੱਈਏ ਬਹੁਤ ਜ਼ਿਆਦਾ ਹੁੰਦੇ, ਗੀਤਕਾਰ ਬੜੇ ਹੁੰਦੇ, ਆਮ ਪਿੰਡਾਂ ਦੇ ਲੋਕ ਸਿੱਧੇ ਸਾਧੇ ਲੋਕ ਜਿਹੜੇ ਹਨ ਉਹ ਉਹਨਾਂ ਨੂੰ ਬਹੁਤ ਸੁਣਦੇ ਹਨ, ਤੇ ਉਹਨਾਂ ਦੀ ਫੈਸ਼ਨ ਪ੍ਰਸਤੀ ਜਿਹੜੀ ਹੈ ਉਹ ਆਪਣੇ ਉੱਤੇ ਢਾਲ ਲੈਂਦੇ। ਤੇ ਤੁਸੀਂ ਵੇਖਿਆ ਹੋਵੇਗਾ ਕੋਈ ਜਿਹੜਾ ਵੱਡਾ ਹੀਰੋ ਜਿਹੜਾ ਜਾਂ ਕੋਈ ਇਹੋ ਜਿਹਾ ਲੱਚਰ ਗੀਤ ਗਾਉਣ ਵਾਲਾ, ਉਹਨੇ ਕਿਹੋ ਜਿਹਾ ਇਹ ਕੇਸ ਕਤਲ ਕਰਾ ਲਏ, ਤੁਸੀਂ ਦੇਖੋ ਲੋਕ ਵੀ ਉਸੇ ਵੇਲੇ ਉਹ ਡਿਜ਼ਾਇਨ ਉਹੋ ਜਿਹਾ ਫੈਸ਼ਨ ਅਪਣਾ ਲੈਂਦੇ ਹਨ। ਉਹਨਾਂ ਨੂੰ ਪੁੱਛੋ ਪਿਆਰਿਓ ਕਿ ਇਹਨੇ ਕੀ ਕੀਤਾ, ਆ ਇਸ ਤਰ੍ਹਾਂ ਕਿਉਂ ਕੀਤਾ, ਕਹਿੰਦੇ ਜੀ ਨਹੀਂ ਜੀ ਉਹਨੇ ਕਰਾਇਆ। ਭਾਈ ਤੂੰ ਉਹਦਾ ਕੀ ਲੱਗਦਾ ਉਹਨੇ ਕੀਤਾ, ਤੇ ਫਿਰ ਚੱਲ ਉਹ ਜਿਹਾ ਪੈਸਾ ਕਮਾ, ਉਹ ਜਿਹਾ ਨਾਮ ਦੌਲਤ ਸ਼ੋਹਰਤ ਕਮਾ, ਉਹ ਤਾਂ ਨਹੀਂ ਹੁੰਦੀ, ਲੇਕਿਨ ਉਹ ਜੇ ਬਸਤਰ ਪਾਉਣੇ, ਉਹ ਜਿਹਾ ਦਿਖਾਵਾ ਕਰਨਾ, ਉਸ ਤਰ੍ਹਾਂ ਦੀ ਉਹ ਸਿਰ ਨੂੰ ਮਨਾਉਣਾ, ਇਹ ਚੀਜ਼ਾਂ ਨੂੰ ਲੋਕੀ ਇਹ ਕਰਦੇ ਹਨ। ਹੁਣ ਕਈ ਲੋਕ ਪਿਆਰਿਓ ਆਪਾਂ ਵੇਖਦੇ ਹਾਂ, ਕਈ ਇਹੋ ਜਿਹੇ ਵੀ ਬੰਦੇ ਹਨ, ਚਲੋ ਨਾ ਕੀ ਲਈਏ, ਜਿਨ੍ਹਾਂ ਨੇ ਪਿਆਰਿਓ ਸਮਾਜ ਦੇ ਲਈ ਤੇ ਪੰਥ ਦੇ ਲਈ ਕੋਈ ਚੰਗਾ ਰੋਲ ਨਹੀਂ ਇਹ ਕੀਤਾ, ਕੋਈ ਹਾਂ ਜਿਨ੍ਹਾਂ ਦੀ ਬਹੁਤ ਵੱਡੀ ਕੋਈ ਦੇਣ ਹੋਵੇ ਸਮਾਜ ਦੇ ਲਈ, ਸੰਸਾਰ ਦੇ ਲਈ, ਪੰਥ ਦੇ ਲਈ, ਤੇ ਉਹਨਾਂ ਨੂੰ ਮੰਨੋ, ਉਹਨਾਂ ਦੀ ਤੁਸੀਂ ਬਾਤ ਕਰੋ ਤੇ ਗੱਲ ਹੋ ਸਕਦੀ ਹੈ। ਕਈ ਬੰਦੇ ਪਿਆਰਿਓ ਦੇਖੋ ਲੱਚਰ ਗੀਤ ਗਾਉਣ ਵਾਲੇ, ਕਈ ਇਹੋ ਜਿਹੇ ਬੰਦੇ ਜਿਹੜੇ ਜਿਨ੍ਹਾਂ ਦਾ ਕੋਈ ਪਿਆਰਿਓ ਸਮਾਜ ਸੁਧਾਰ ਦਾ ਕੋਈ ਕੰਮ ਨਹੀਂ ਹੈ, ਤੇ ਅੱਜ ਬਹੁਤ ਸਾਰੇ ਅਣਗਿਣਤ ਲੋਕ ਉਹਨਾਂ ਦੇ ਫੋਲੋਵਰ ਹਨ, ਉਹਨਾਂ ਦੀਆਂ ਤਸਵੀਰਾਂ ਇਹਨਾਂ ਦੇ ਘਰਾਂ ਦੇ ਵਿੱਚ, ਕਈਆਂ ਦੇ ਜਾਓ ਜਿਹਨੇ ਤੁਹਾਨੂੰ ਜਨਮ ਦਿੱਤਾ ਉਹ ਬਾਪ ਉਹ ਮਾਂ ਦੀ ਤਸਵੀਰ, ਦਾਦਾ ਦਾਦੀ ਦੀ ਤਸਵੀਰ ਨਹੀਂ ਹੋਵੇਗੀ, ਲੇਕਿਨ ਇਹੋ ਜਿਹੇ ਜਿਹੜੇ ਲੱਚਰ ਗੀਤ ਗਾਉਣ ਵਾਲੇ ਇਹੋ ਜਿਹੇ ਅਖੌਤੀ ਬੇਈਮਾਨ ਲੋਕ ਉਹਨਾਂ ਦੀਆਂ ਵੱਡੀਆਂ ਤਸਵੀਰਾਂ ਲਾ ਕਰਕੇ ਘਰਾਂ ਦੇ ਵਿੱਚ ਰੱਖਦੇ, ਪੂਜਾ ਉਹਨਾਂ ਦੀ ਕਰਦੇ ਹਨ, ਇਹ ਸਭ ਪਿਆਰੇ ਉਹ ਲੋਕ ਦਿਖਾਵਾ ਹੈ। ਅੱਜ ਵੀ ਲੋਕ ਇਹੀ ਕਰਦੇ ਹਨ ਕਿ ਮਹਾਰਾਜ ਨੇ ਜੋ ਵਚਨ ਕੀਤਾ ਪਿਆਰੇ ਉਹ ਤ੍ਰੈਕਾਲ ਆਬਾਦ ਸੱਚ ਹੈ, ਇਹ ਜੋ ਕਿਹਾ ਨਾ ਜਗ ਕੀ ਭੇਡਾ ਚਾਲ ਚਲਤੇ ਕਹਿ ਪਾਛੈ ਚਲੈ। ਅੱਜ ਵੀ ਆਪਾਂ ਕਹਿੰਦੇ ਹਾਂ ਲੋਕ ਬੜੇ ਸਮਝਦਾਰ, ਕੋਈ ਨਹੀਂ ਪਿਆਰਿਓ, ਸਭ ਇੱਕ ਦਿਖਾਵਾ, ਕੋਈ ਪਖੰਡੀ ਆ ਗਿਆ, ਕੋਈ ਦੰਬੀ ਆ ਗਿਆ, ਚਾਰ ਬੰਦੇ ਗਏ, ਸਿਰਫ ਐਡਵਰਟਾਈਜ਼ ਕਰ ਦਿਓ ਜੀ ਉਹ ਫਲਾਣਾ ਆ ਰਿਹਾ, ਬੜੀ ਭੀੜ ਲੱਗੀ, ਬੜੇ ਬੰਦੇ ਜਾ ਰਹੇ, ਬਸ ਪਿਆਰਿਓ ਲੋਕ ਉਹ ਭੀੜ ਨੂੰ ਵੇਖ ਕੇ ਉਹਦੇ ਮਗਰ ਲੱਗ ਜਾਂਦੇ ਹਨ। ਇਸ ਤਰ੍ਹਾਂ ਹੀ ਹੋਇਆ ਇਬਰਾਹੀਮ ਨੂੰ ਵੇਖ ਕਰਕੇ ਸਾਰਾ ਇਸਲਾਮੀ ਜਗਤ ਜਿਹੜਾ ਉਹਨੇ ਖਤਨਾ ਕਰਾਉਣਾ ਸ਼ੁਰੂ ਕਰ ਦਿੱਤਾ, ਕੇਸਾਂ ਦੀ ਬੇਅਦਬੀ ਕਰਾਉਣੀ। ਇਹ ਇਸ ਤਰ੍ਹਾਂ ਅੱਜ ਵੀ ਤੁਸੀਂ ਦੇਖੋ ਪਜਾਮੀਆਂ ਤੰਗ ਹੁੰਦੀਆਂ, ਕਟੀਆਂ ਹੁੰਦੀਆਂ ਬਾਹਾਂ ਜਿਹੜੀਆਂ ਉਹਨਾਂ ਦੇ ਕੁੜਤੇ ਜਿਹੜੇ ਉਹ ਵੀ ਪਿਆਰਿਓ ਤੰਗ ਹੁੰਦੇ, ਭਾਵ ਕਿ ਪੂਰੇ ਅਸਤੀਨਾ ਨਹੀਂ ਹੁੰਦੀਆਂ, ਮੁਸ਼ਹਿਰੇ ਇਸ ਤਰ੍ਹਾਂ ਹੁੰਦੇ ਹਨ, ਖਤਨਾ ਕੀਤਾ ਜਾਂਦਾ, ਸਿਰ ਦੇ ਕੇਸ ਨਹੀਂ ਹੁੰਦੇ, ਬਾਕੀ ਦਾੜਾ ਆਦਿਕ ਉਹ ਰੱਖਦੇ ਹਨ। ਇਸ ਤਰ੍ਹਾਂ ਇਹ ਤੁਰਕ ਜਿਹੜੇ ਹਨ, ਤੁਰਕਾਂ ਨੇ ਕੇਸਾਂ ਦੀ ਬੇਅਦਬੀ ਕਰਾਉਣੀ ਸ਼ੁਰੂ ਕਰ ਦਿੱਤੀ, ਤੇ ਪਹਿਲਾਂ ਦੀ ਇਹਨਾਂ ਦੀ ਮਰਿਆਦਾ ਜਿਹੜੀ ਹੈ ਉਹ ਮਰਿਆਦਾ ਨੂੰ ਇਹਨਾਂ ਨੇ ਖਤਮ ਕਰਨਾ ਕੀਤਾ। ਅੱਜ ਵੀ ਇੱਕ ਬੇਨਤੀ ਕਰਾਂ ਪਿਆਰਿਓ, ਤੇ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਹਜ਼ਰਤ ਬਲ, ਇਹ ਜੋ ਉਹਨਾਂ ਦਾ ਅਸਥਾਨ ਜਿਹੜਾ ਉਹਦਾ ਨਾਮ ਹੈ ਹਜ਼ਰਤ ਬਲ, ਇਹਦਾ ਮਤਲਬ ਹਜ਼ਰਤ ਮੁਹੰਮਦ ਸਾਹਿਬ, ਬਲ ਦਾ ਮਤਲਬ ਕਿ ਬਾਲ, ਉਹਨਾਂ ਦੇ ਸਿਰ ਦਾ ਵਾਲ ਜਿਹੜਾ ਪਿਆਰਿਓ ਜਿਹਨੂੰ ਮੂਹੇ ਮੁਬਾਰਕ ਬੋਲਦੇ ਹਨ, ਉਹ ਕੇਸ ਨੂੰ ਪਿਆਰਿਓ ਮੂਹੇ ਬੋਲਦੇ ਹਨ। ਮਹਾਰਾਜ ਨੇ ਵੀ ਕਿਹਾ ਨਾ ਮਮਸਰ ਮੂਹੇ ਅਜ਼ਰਾਈਲ ਗ੍ਰਿਫਤ ਹੈ ਦਿਲ ਹੈ ਚ ਨਾ ਦਾਨੀ, ਉੱਥੇ ਉਹਨਾਂ ਦਾ ਕੇਸ ਪਿਆ ਹੋਇਆ ਹੈ ਤੇ ਹੁਣ ਲੋਕ ਉਹਨਾਂ ਦੀ ਪੂਜਾ ਕਰਦੇ ਤੇ ਕੇਸ ਬਹੁਤ ਵੱਡਾ ਕਹਿੰਦੇ ਤੇ ਪਿਆਰਿਓ ਹੁਣ ਇਸ ਤੋਂ ਵੱਡੀ ਕੀ ਨਿਸ਼ਾਨੀ ਹੋ ਸਕਦੀ ਕਿ ਭਾਈ ਤੁਸੀਂ ਜਿਨ੍ਹਾਂ ਨੂੰ ਆਪਣਾ ਜਿਹੜਾ ਪੈਗੰਬਰ ਮੰਨਦੇ ਹੋ ਵੱਡਾ ਮੰਨਦੇ ਹੋ ਉਹ ਖੁਦ ਕੇਸਾ ਧਾਰੀ ਹੈ, ਅੱਜ ਵੀ ਉਹਦਾ ਕੇਸ ਪਿਆ ਹੋਇਆ। ਸਿੱਧੀ ਜੀ ਗੱਲ ਹੈ ਨਾ ਕਿ ਭਾਈ ਤੁਹਾਡੇ ਵੱਡੇ ਜਿਹੜੇ ਹਨ ਤੁਹਾਨੂੰ ਜਿਨ੍ਹਾਂ ਨੇ ਤੁਹਾਡੇ ਧਰਮ ਨੂੰ ਆਬਾਦ ਕੀਤਾ, ਧਰਮ ਨੂੰ ਪ੍ਰਗਟ ਕਰਨਾ ਉਹ ਕੀਤਾ, ਉਹ ਖੁਦ ਕੇਸਾ ਧਾਰੀ ਹੈ। ਅੱਜ ਵੀ ਤੁਸੀਂ ਉਹਨਾਂ ਦੇ ਕੇਸਾਂ ਦੀ ਪੂਜਾ ਕਰਦੇ ਹੋ ਲੇਕਿਨ ਖੁਦ ਕੇਸਾਂ ਦੀ ਬੇਦਬੀ ਕਰਾਉਂਦੇ ਹੋ, ਇਹ ਕਿੱਥੋਂ ਦੀ ਗੱਲ ਹੈ? ਜੀਸਸ ਕ੍ਰਾਈਸਟ ਵੀ ਜਿਹੜੇ ਹਨ, ਯਸ਼ੂ, ਉਹਨਾਂ ਦੇ ਬਾਬਤ ਵੀ ਕਿਹਾ ਜਾਂਦਾ, ਆਦਮ ਵੀ ਜਿਹੜੇ ਉਹ ਵੀ ਕੇਸਾ ਧਾਰੀ ਹੋਏ। ਸੋ ਗੁਰੂ ਮਹਾਰਾਜ ਨੇ ਬਚਨ ਕੀਤਾ ਸਾਰੇ ਕੇਸਾ ਧਾਰੀ ਸਨ। ਉਹ ਤੋਂ ਬਾਅਦ ਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਜਿਹੜੇ ਹਿੰਦੂ ਜਿਹੜੇ ਹਿੰਦੂ ਅੰਨੇ ਮੂਲਹ ਭੂਲੇ ਅਖੂਟੀ ਜਾਈ, ਕਿ ਇਹ ਬੰਦੇ ਜਿਹੜੇ ਹਨ ਇਹਨਾਂ ਦੇ ਵਿੱਚ ਇਹ ਪਿਰਤ ਕਿਸ ਤਰ੍ਹਾਂ ਪਈ ਹੈ, ਇਹਨਾਂ ਦੇ ਵਿੱਚ ਪਿਆਰਿਓ ਪਰਸ਼ੂਰਾਮ ਜੀ ਜਿਹੜੇ ਹਨ ਤੇ ਵਿਸ਼ਨੂੰ ਜੀ ਦਾ ਇਹ ਉਪ ਅਵਤਾਰ ਮੰਨੇ ਜਾਂਦੇ ਹਨ। ਇਹਨਾਂ ਨੇ ਜੰਗ ਕਰਕੇ ਨਿਛਤਰਾ ਪ੍ਰਥੀ ਬਾਰ 21 ਕਰ ਹੈ ਤੇ ਧਰਤੀ ਦੇ ਵਿੱਚੋਂ ਪਿਆਰਿਓ 21 ਵਾਰ ਇਹਨਾਂ ਨੇ ਛਤਰੀਆਂ ਦਾ ਜਿਹੜਾ ਨਾਮੋ ਨਿਸ਼ਾਨ ਖੁਰਾ ਖੋਜ ਮਿਟਾਉਣਾ ਕੀਤਾ।
1: ਇਹਨ ਸਿਰ ਪਰਤੇ ਕੇਸ਼ ਉਤਾਰੇ,
0: ਤੇ ਉਸ ਤੋਂ ਬਾਅਦ ਛਤਰੀਆਂ ਨੂੰ ਮਾਰ ਕਰਕੇ ਇਹਨਾਂ ਨੇ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰਨੀ ਕੀਤੀ।
1: ਨੰਦਨ ਜਬ ਮੁੰਡਨ ਕਰੇ,
0: ਹੁਣ ਉਸ ਤੋਂ ਬਾਅਦ ਨੰਦਨ ਜਿਹੜਾ ਹੈ ਤੇ ਰਾਜੇ ਨੰਦਨ ਨੇ ਪਿਆਰਿਓ ਫਿਰ ਇਹਨੂੰ ਇੱਕ ਪ੍ਰਥਾ ਬਣਾ ਲਈ ਹੈ ਕਿ ਭਾਈ ਕਿ ਇਹ ਆਪਾਂ ਵੀ ਕਹਿੰਦੇ ਨਾ ਪਿਆਰਿਓ ਸਤਿਗੁਰ ਕੈ ਆਗੇ ਸੀਸ ਭੇਟ ਦਿਓ, ਜੇ ਸਤਿਗੁਰ ਸੱਚ ਹੈ ਭਾਵੇ ਕਿ ਸਤਿਗੁਰੂ ਦੇ ਅੱਗੇ ਭਗਵਾਨ ਦੇ ਅੱਗੇ ਸਿਰ ਜਿਹੜਾ ਹੈ ਇਹ ਭੇਟ ਕਰਨਾ ਚਾਹੀਦਾ। ਹੁਣ ਪਿਆਰਿਓ ਸਿਰ ਤਾਂ ਭੇਟ ਨਹੀਂ ਕਰ ਸਕਦੇ ਹਨ, ਇਸ ਕਰਕੇ ਲੋਕੀ ਕੀ ਕਰਦੇ ਹਨ, ਉਹਨਾਂ ਨੇ ਇੱਕ ਕਾਰਡ ਕੱਢ ਲਈ ਕਿ ਸਿਰ ਤਾਂ ਨਾ ਆਪਾਂ ਚੜਾ ਨਹੀਂ ਸਕਦੇ, ਲੇਕਿਨ ਅਸਲ ਦੇ ਵਿੱਚ ਸਿਰ ਦੀ ਗੱਲ ਪਿਆਰਿਓ ਅਹੰਕਾਰ ਹੈ, ਇਹਦਾ ਅੰਤਰੀਵ ਅਰਥ ਅਹੰਕਾਰ। ਆਪਾਂ ਵੀ ਰੋਜ਼ ਪੜ੍ਹਦੇ ਹਾਂ ਸਤਿਗੁਰ ਕੇ ਆਗੇ ਸੀਸ ਪੇੜ ਦਿਓ, ਜੇ ਸਤਿਗੁਰ ਸੱਚ ਹੈ ਭਾਵੇ ਕੀ ਪਿਆਰਿਓ ਆਪਾਂ ਆਪਣਾ ਸਿਰ ਥੋੜ੍ਹੀ ਝਟਕਾ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਦਿੰਦੇ ਹਾਂ? ਨਹੀਂ ਪਿਆਰਿਓ, ਇਹਦਾ ਭਾਵਾਰਥ ਇਹ ਹੈ ਕਿ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਅਹੰਕਾਰ ਤੂੰ ਭਾਈ ਸਮਰਪਿਤ ਕਰਨਾ ਕਰ, ਆਪਣਾ ਅਹੰਕਾਰ ਚੜਾ ਦੇ ਤੇ ਅਹੰਕਾਰ ਸਿਰ ਦੇ ਵਿੱਚ ਵੱਸਦਾ ਹੈ। ਹੋਮੇ ਜਿਹੜੀ ਹੈ, ਹੋਮੇ ਦੀ ਨਿਸ਼ਾਨੀ ਸਿਰ ਹੁੰਦਾ, ਸਿਰ ਝੁੱਕ ਗਿਆ ਤੇ ਸਮਝ ਲਿਓ ਬੰਦਾ ਝੁੱਕ ਗਿਆ। ਹੁਣ ਪਿਆਰਿਓ ਲੋਕਾਂ ਨੇ ਕਿਹਾ ਕਿ ਜੀ ਸਿਰ ਚੜਾਓ, ਤੇ ਫਿਰ ਕਹਿੰਦੇ ਜੀ ਸਿਰ ਕਿਸ ਤਰ੍ਹਾਂ ਚੜਾਇਆ ਜਾ ਸਕਦਾ, ਸਿਰ ਨਹੀਂ ਚੜਾਇਆ ਜਾਂਦਾ। ਫਿਰ ਕਹਿ ਦਿੱਤਾ ਕਿ ਨਹੀਂ ਜੀ ਸਿਰ ਨਹੀਂ ਚੜਾਇਆ ਜਾਂਦਾ, ਤੇ ਸਿਰ ਦੇ ਕੇਸ ਜਿਹੜੇ ਹਨ ਉਹ ਚੜਾ ਦਿਓ, ਤੇ ਇਹ ਵੀ ਸਿਰ ਦੇ ਵਾਂਗੂ ਹਨ, ਉਹ ਵੀ ਸਿਰ ਵਾਂਗੂ ਹੀ ਪ੍ਰਵਾਨੀਕ ਹੋ ਜਾਣਗੇ। ਇਸ ਕਰਕੇ ਕਈ ਮੰਦਰਾਂ ਦੇ ਵਿੱਚ, ਖਾਸ ਕਰਕੇ ਸਾਊਥ ਦੇ ਵਿੱਚ ਪਿਆਰਿਓ ਬਹੁਤ ਵੱਡਾ ਮੰਦਰ ਹੈ ਬਾਲਾ ਜੀ ਦਾ, ਤਿਰੂਪਤੀ ਬਾਲਾ ਜੀ ਜਿਹਨੂੰ ਬੋਲਦੇ ਹਨ, ਲੋਕ ਉੱਥੇ ਪਿਆਰਿਓ ਜਾ ਕਰਕੇ ਕੇਸ ਮੁੰਜਨ ਕਰਾਉਂਦੇ ਤੇ ਉਹ ਕੇਸ ਪਿਆਰਿਓ ਉੱਥੇ ਚੜਾਉਂਦੇ ਹਨ, ਪੂਰੇ ਗੰਜੇ ਹੋ ਕਰਕੇ ਆ ਜਾਂਦੇ, ਕਹਿੰਦੇ ਜੀ ਨਹੀਂ ਭਗਵਾਨ ਨੂੰ ਅਸੀਂ ਆਪਣਾ ਸਿਰ ਚੜਾ ਕੇ ਆਏ। ਪਿਆਰਿਓ ਸਿਰ ਕਾਹਦਾ ਚੜਾਉਣਾ, ਸਿਰ ਦੇ ਕੇਸ ਚੜਾਏ ਹਨ।
1: ਹੁਣ
0: ਇਸ ਤਰ੍ਹਾਂ ਪਿਆਰਿਓ ਮੁੰਡਨ ਆਦਿਕ ਦੀ ਜਿਹੜੀ ਭੱਦਣ ਕਰਨਾ, ਮੁੰਡਨ ਆਦਿਕ ਦੀ ਰੀਤੀ ਜਿਹੜੀ ਹੈ ਉਹਨਾਂ ਨੇ ਫਿਰ ਸ਼ੁਰੂ ਕਰਨੀ ਕੀਤੀ।
1: ਕਲਯੁਗ ਮਹਾਰਾਜੇ ਪਏ,
0: ਉਹ ਤੋਂ ਬਾਅਦ ਕਲਯੁਗ ਦੇ ਵਿੱਚ ਜਿਹੜੇ ਰਾਜੇ ਹੋਏ ਹਨ, ਉਹ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ, ਕਿਉਂਕਿ ਲੋਕ ਪਿਆਰਿਓ ਯਾਦ ਰੱਖੋ, ਲੋਕ ਅਨੁਕਰਣ ਅਨੁਸਰਣ ਕਰਦੇ, ਭਾਵ ਕੇ ਰੀਸ ਕਰਦੇ, ਲੇਕਿਨ ਯਾਦ ਰੱਖੋ ਰੀਸਾਂ ਛੋਟੇ ਬੰਦਿਆਂ ਦੀ ਨਹੀਂ ਹੁੰਦੀ ਹੈ, ਵੱਡਿਆਂ ਦੀ ਹੁੰਦੀ ਹੈ। ਕਦੇ ਵੇਖਿਆ ਕਿ ਕਿਸੇ ਨੇ ਕਿਸੇ ਗਰੀਬ ਦੀ ਰੀਸ ਕੀਤੀ ਹੈ, ਕਿਸੇ ਭਿਖਾਰੀ ਦੀ, ਕੰਗਾਲ ਦੀ ਰੀਸ ਕੀਤੀ? ਨਹੀਂ ਪਿਆਰਿਓ, ਗਰੀਬਾਂ ਦੀ, ਕੰਗਾਲਾਂ ਦੀ, ਮੁਫਲਿਸਾਂ ਦੀ ਕੋਈ ਰੀਸ ਨਹੀਂ ਕਰਦਾ, ਰੀਸ ਵੱਡਿਆਂ ਦੀ ਹੁੰਦੀ, ਆਗੂਆਂ ਦੀ ਹੁੰਦੀ ਹੈ। ਅੱਜ ਵੀ ਜਿਹੜੇ ਵੱਡੇ ਹਨ ਧੁਰੰਦਰ ਹਨ ਚਾਰ ਜਿਨ੍ਹਾਂ ਨੂੰ ਮੰਨਦੇ ਉਹਨਾਂ ਦੀ ਲੋਕੀ ਪਿਆਰੀ ਉਹ ਰੀਸ ਕਰਦੇ। ਹੁਣ ਰਾਜਾ ਆਨੰਦ ਹੋਇਆ ਬਹੁਤ ਵੱਡਾ ਹੋਇਆ ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਰਾਜੇ ਪਿਆਰਿਓ ਰਾਜਿਆਂ ਦੀ ਰੀਸ ਕੀਤੀ ਜਾਂਦੀ ਸੀ। ਫਿਰ ਰਾਜਾ ਪਿਆਰਿਓ ਜਦੋਂ ਧਰਮ ਬਦਲਦਾ ਤੇ ਉਹਦੇ ਨਾਲ ਨਾਲ ਸਾਰੀ ਪ੍ਰਜਾ ਵੀ ਧਰਮ ਬਦਲ ਦਿੰਦੀ ਸੀ। ਰਾਜੇ ਨੇ ਧਰਮ ਬਦਲ ਲਿਆ ਫਿਰ ਪ੍ਰਜਾ ਨੂੰ ਨਹੀਂ ਰੋਕ ਸਕਦੇ ਕਿ ਭਾਈ ਆਹ ਧਰਮ ਦੇ ਵਿੱਚ ਰਹਿ। ਉਹਨੇ ਕਹਿ ਦੇਣਾ ਕਿ ਜੀ ਰਾਜੇ ਨੇ ਬਦਲ ਦਿੱਤਾ, ਅਸੀਂ ਵੀ ਬਦਲ ਦਈਏ। ਇਸ ਤਰ੍ਹਾਂ ਆਨੰਦ ਪਿਆਰਿਓ ਬਹੁਤ ਵੱਡਾ ਇਹ ਹਿੰਦੂਆਂ ਦੇ ਵਿੱਚੋਂ ਰਾਜਾ ਹੋਇਆ, ਹਿੰਦੁਸਤਾਨ ਦਾ ਸਨਾਤਨੀ ਰਾਜਾ ਹੋਇਆ। ਇਹਨੇ ਫਿਰ ਉਹ ਮਰਿਆਦਾ ਜਿਹੜੀ ਕੈਸ ਮੁੰਡਣ ਦੀ ਮਰਿਆਦਾ ਜਿਹੜੀ ਹੈ ਇਹਨੂੰ ਲਾਗੂ ਕਰਨੀ ਕੀਤੀ। ਹੁਣ ਰਾਜੇ ਨੇ ਜਦੋਂ ਆਪਣਾ ਸਿਰ ਮੂੰਹ ਮਨਾ ਲਿਆ ਉਹਨੂੰ ਵੇਖ ਕਰਕੇ ਉਹਦੀ ਸਾਰੀ ਉਮਤ ਸਾਰੀ ਪ੍ਰਜਾ ਨੇ ਆਪਣੇ ਸਿਰ ਮਨਾਉਣੇ ਸ਼ੁਰੂ ਕਰ ਦਿੱਤੇ। ਫਿਰ ਪਿਆਰਿਓ ਆ ਇਹਨੇ ਬਿਪਰਾਂ ਨੂੰ ਕਹਿ ਦਿੱਤਾ ਕਿ ਭਾਈ ਕਿ ਜਿਹੜਾ ਮੁੰਡਨ ਨਹੀਂ ਕਰਦਾ ਤੇ ਭਾਈ ਉਹਦੀ ਵਰਨੀ ਆਦਿਕ ਨਹੀਂ ਕਰਨੀ ਹੈ।
1: ਰਾਜਨਾਸ਼ ਹੋਏ ਡਰਾ
0: ਤੇ ਇਹਨੇ ਕਹਿ ਦਿੱਤਾ ਕਿ ਭਾਈ ਇਹਦੇ ਨਾਲ ਨਾ ਮੇਰਾ ਰਾਜ ਪਾਠ ਜਿਹੜਾ ਹੈ ਇਹ ਨਾਸ਼ ਹੋ ਜਾਵੇਗਾ। ਕਿਉਂਕਿ ਰਾਜਾ ਆਨੰਦ ਜਿਹੜਾ ਨਾ ਸਾਧ ਸੰਗਤ ਜੀ ਤੇ ਉਹਨੇ ਫਿਰ ਇਸ ਤਰ੍ਹਾਂ ਕੁਰੀਤੀ ਕੁਰੀਤੀ ਜਿਹੜੀ ਹੈ ਲੋਕਾਂ ਦੇ ਵਿੱਚ ਚਲਾ ਦਿੱਤੀ। ਉਹਨੂੰ ਫਿਰ ਕਿਸੇ ਨੇ ਕਿਹਾ ਕਿ ਦੇਖ ਭਾਈ ਤੇਰੀ ਪ੍ਰਜਾ ਦੇ ਵਿੱਚੋਂ ਹੀ ਤੈਨੂੰ ਬਹੁਤ ਵੱਡਾ ਖਤਰਾ ਪੈਦਾ ਹੋਵੇਗਾ। ਤੇ ਉਹਨੇ ਜਿਹੜੇ ਸਿਆਣੇ ਹੁੰਦੇ ਹਨ ਜੋਤਿਸ਼ੀ ਜੋ ਮਰਜ਼ੀ ਉਹਨੂੰ ਪੁੱਛਿਆ ਕਿ ਇਹ ਖਤਰਾ ਜਿਹੜਾ ਹੈ ਮੇਰੇ ਦੁਸ਼ਮਣਾਂ ਦੇ ਕੋਲ ਤਾਕਤ ਕਿਹਦੀ ਹੈ। ਉਹਨੇ ਕਹਿ ਦਿੱਤਾ ਕਿ ਭਾਈ ਇਹ ਕੇਸਾਧਾਰੀ ਹਨ, ਇਹਨਾਂ ਦੇ ਕੇਸ ਕਤਲ ਕਰਦੇ ਤੇ ਇਹਨਾਂ ਦੀ ਸ਼ਕਤੀ ਖਤਮ ਹੋ ਜਾਵੇਗੀ। ਇਸ ਕਰਕੇ ਆਪਣੇ ਸ਼ਤਰੂਆਂ ਨੂੰ ਜਿਹੜੇ ਆਪਣੇ ਨਾਲ ਦੀ ਬੰਦੇ ਸੀ ਨਾ ਉਹਨਾਂ ਨੂੰ ਨਿਰਬਲ ਕਰਨ ਦੇ ਲਈ ਇਹਨੇ ਇਹ ਕੰਮ ਕਰਨਾ ਕੀਤਾ। ਤੇ ਪੰਡਤਾਂ ਨੂੰ ਧਾਰਮਿਕ ਆਗੂਆਂ ਨੂੰ ਕਹਿ ਦਿੱਤਾ ਕਿ ਜਿਹੜਾ ਭੱਦਨ ਨਹੀਂ ਕਰੇਗਾ ਕੇਸਾਂ ਦਾ ਮੁੰਡਨ ਨਹੀਂ ਕਰਾਵੇਗਾ ਤੇ ਉਹਦਾ ਤੂੰ ਇਹ ਵਰਨੀ ਆਦਿਕ ਕੋਈ ਵੀ ਧਰਮ ਦੇ ਕਰਮ ਕਾਂਡ ਨਹੀਂ ਕਰਨੇ ਹਨ। ਫਿਰ ਇਸ ਤਰ੍ਹਾਂ ਪਿਆਰਿਓ ਉਹਨਾਂ ਦੇ ਵਿੱਚ ਇਹ ਪਿਰਤ ਆਈ ਹੈ। ਇੱਕ ਕਿਹਾ ਜਾਂਦਾ ਪਿਆਰਿਓ, ਮੈਂ ਪੜ੍ਹਿਆ ਪਤਾ ਨਹੀਂ ਇਹ ਗੱਲ ਕਿੱਥੋਂ ਤੱਕ ਸੱਚ ਹੈ, ਲੇਕਿਨ ਇਹ ਕਿਹਾ ਜਾਂਦਾ ਇਤਿਹਾਸ ਦੇ ਵਿੱਚ ਵੀ ਆਉਂਦਾ ਪਿਆਰਿਓ ਕਿ ਇੱਕ ਬਹੁਤ ਵੱਡਾ ਪਹਿਲਵਾਨ ਹੋਇਆ ਜਿਹਦਾ ਨਾਮ ਸੀ ਪਿਆਰਿਓ ਡਨਲਪ ਕਰਕੇ, ਅੰਗਰੇਜ਼ਾਂ ਦੇ ਵਿੱਚੋਂ ਪਤਾ ਨਹੀਂ ਕਿਹੜੇ ਦੇਸ਼ ਦਾ ਸੀ, ਇਹਦਾ ਨਾਮ ਸੀ ਡਨਲਪ ਕਰਕੇ। ਬਹੁਤ ਤਕੜਾ ਬਲਸ਼ਾਲੀ ਸੀ ਤੇ ਜਦੋਂ ਵੀ ਪਿਆਰਿਓ ਲੜਦਾ ਸੀ ਨਾ ਕੋਈ ਇਹਦੇ ਅੱਗੇ ਖੜ ਨਹੀਂ ਸਕਦਾ, ਚੱਕ ਚੱਕ ਕਰਕੇ ਬੰਦਿਆਂ ਨੂੰ ਮਾਰ ਦਿੰਦਾ ਸੁੱਟ ਦਿੰਦਾ। ਹੁਣ ਲੋਕਾਂ ਨੇ ਵੇਖਿਆ ਕਿ ਭਾਈ ਇਹ ਬੰਦਾ ਜਿਹੜਾ ਸ਼ਕਤੀ ਤਾਂ ਬਹੁਤ ਜ਼ਿਆਦੀ ਹੈ ਤੇ ਸਰੀਰ ਉਨਾ ਜਿਹੜਾ ਸ਼ਕਤੀਸ਼ਾਲੀ, ਮਸਲ ਆਦਿਕ ਵੀ ਨਹੀਂ ਨਜ਼ਰ ਆਉਂਦੇ ਹਨ, ਇਹਨੂੰ ਸ਼ਕਤੀ ਕਿਸ ਤਰ੍ਹਾਂ ਪ੍ਰਾਪਤ ਹੁੰਦੀ ਹੈ। ਤੇ ਵੇਖਿਆ ਪਤਾ ਕਰਨਾ ਕੀਤਾ, ਕੋਈ ਨਾ ਕੋਈ ਤਾਂ ਗੱਲ ਹੋਵੇਗੀ, ਕੋਈ ਨਾ ਕੋਈ ਤਾਂ ਇਹਦਾ ਗੁਪਤ ਰਾਜ ਹੋਵੇਗਾ, ਸ਼ਕਤੀ ਦਾ ਸੋਮਾ ਹੋਵੇਗਾ। ਉਹਨਾਂ ਬੰਦਿਆਂ ਨੇ ਕੀ ਕੀਤਾ ਪਿਆਰਿਓ, ਇੱਕ ਬੀਬੀ ਜਿਹੜੀ ਹੈ ਬੀਬੀ ਨੂੰ ਉਹਦੇ ਕੋਲ ਛੱਡਿਆ। ਉਹ ਬੀਬੀ ਨੇ ਉਹਨੂੰ ਮੋਹਿਤ ਕਰਨਾ ਕੀਤਾ, ਉਹਦੇ ਨਾਲ ਕਈ ਸਾਲ ਰਹੀ, ਉਹਨੂੰ ਆਪਣੇ ਬੱਸ ਦੇ ਵਿੱਚ ਕਰਨਾ ਕੀਤਾ। ਤੇ ਇੱਕ ਦਿਨ ਪਿਆਰਿਓ ਰਾਤ ਨੂੰ ਉਹਨੇ ਪੁੱਛਿਆ ਕਿ ਦੱਸ ਕਿ ਤੂੰ ਤੇਰੇ ਅੰਦਰ ਇੰਨੀ ਜ਼ਿਆਦਾ

ਮੁੰਡਨ ਕਰਨਾ ਕਰ ਇਹਦੇ ਕੇਸ ਕਟਾ। ਉਹਨੇ ਪਿਆਰਿਓ ਪਿਆਰ ਦਾ ਜਾਲ ਪਾਇਆ, ਇਸ ਤਰ੍ਹਾਂ ਮੋਹਿਤ ਕਰਨਾ ਕੀਤਾ, ਉਹਨੂੰ ਕਹਿ ਦਿੱਤਾ ਕਿ ਦੇਖ ਭਾਈ ਮੇਰੇ ਕੋਲ ਆਉਣਾ, ਇਹ ਕੇਸ ਚੰਗੇ ਨਹੀਂ ਲੱਗਦੇ ਮੈਨੂੰ, ਤੇ ਅਜੇ ਮੇਰੇ ਕੋਲ ਆਉਣਾ ਤੇ ਕੇਸਾਂ ਨੂੰ ਕਟਾ ਕੇ ਆ। ਉਹ ਪਿਆਰਿਓ ਇੰਨਾ ਮੋਹਿਤ ਹੋ ਗਿਆ, ਕਾਮ ਉਹਦੇ ਕਹਿੰਦੇ ਸਿਰ ਤੇ ਚੜ ਗਿਆ। ਉਹਨੇ ਕੀਤਾ ਕਹਿਣ ਲੱਗਾ ਕੋਈ ਗੱਲ ਨਹੀਂ ਹੈ, ਹੁਣੇ ਮੈਂ ਕੱਟ ਕਰ ਦਿੰਦਾ। ਉਹਨੇ ਆਪਣੇ ਕੇਸਾਂ ਦੀ ਬੇਦਬੀ ਕਰਾ ਲਈ। ਉਹ ਤੋਂ ਬਾਅਦ ਪਿਆਰਿਓ ਕੀ ਹੋਇਆ, ਫਿਰ ਬਾਅਦ ਦੇ ਵਿੱਚ ਜਦੋਂ ਰਿੰਗਣ ਦੇ ਵਿੱਚ ਉਤਰਿਆ, ਮੈਦਾਨ ਦੇ ਵਿੱਚ ਉਤਰਿਆ, ਤੇ ਬੰਦਿਆਂ ਨੇ ਪਿਆਰਿਓ ਉਹਨੂੰ ਇਹੀ ਸੀ ਕਿ ਮੈਨੂੰ ਕੋਈ ਨਹੀਂ ਹਰਾ ਸਕਦਾ, ਆਮ ਬੰਦਿਆਂ ਨੇ ਵੀ ਪਕੜ ਕਰਕੇ ਉਹਨੂੰ ਪਟਕੀ ਦੇ ਦਿੱਤੀ। ਕਹਿਣ ਦਾ ਮਤਲਬ ਕਿ ਇਹ ਪਿਆਰਿਓ ਇਹਨਾਂ ਦੇ ਵਿੱਚ ਸ਼ਕਤੀਆਂ ਦੇ ਸੋਮੇ ਹੁੰਦੇ। ਰਾਜੇ ਨੰਦ ਨੂੰ ਵੀ ਕਹਿੰਦੇ ਦੱਸਿਆ ਕਿ ਭਾਈ ਤੇਰੇ ਇਹ ਬੰਦੇ ਜਿਹੜੇ ਨਾ ਦੁਸ਼ਮਣ, ਇਹਨਾਂ ਦੇ ਸਿਰ ਦੇ ਵਿੱਚ ਕੇਸਾਂ ਦੀ ਵਿੱਚ ਤਾਕਤ ਹੈ, ਜੇ ਇਹਨਾਂ ਦੇ ਕੇਸਾਂ ਦੀ ਤੂੰ ਬੇਦਬੀ ਕਰਾ ਦੇਵੇਗਾ, ਮੁੰਡਨ ਕਰਾ ਦੇਵੇਗਾ, ਇਹ ਸ਼ਕਤੀ ਤੋਂ ਖਾਲੀ ਹੋ ਗਏ। ਜਿਸ ਤਰ੍ਹਾਂ ਦਰਖਤ ਪਿਆਰਿਓ ਅੰਦਰੋਂ ਸੁੱਕ ਜਾਵੇ, ਸ਼ਕਤੀ ਤੋਂ ਹੀਣਾ ਹੋ ਜਾਵੇ, ਜ਼ੋਰ ਦੀ ਧੱਕਾ ਮਾਰਿਓ ਗਿਰ ਜਾਂਦਾ, ਇਸ ਤਰ੍ਹਾਂ ਇਹਨੇ ਨੰਦ ਨੇ ਸਾਰਿਆਂ ਦਾ ਮੁੰਡਨ ਕਰਨਾ ਕੀਤਾ, ਸਾਰੇ ਦੁਸ਼ਮਣ ਜਿਹੜੇ ਹਨ, ਤੇ ਫਿਰ ਪਿਆਰਿਓ ਉਹਨਾਂ ਦੀ ਸ਼ਕਤੀ ਖਾਲੀ ਹੋ ਗਈ, ਤੇ ਇਸ ਤਰ੍ਹਾਂ ਉਹਨੇ ਇਹ ਪਿਰਤ ਜਿਹੜੀ ਮਰਿਆਦਾ ਲੋਕਾਂ ਦੇ ਵਿੱਚ ਲਾਗੂ ਕਰਨੀ ਕੀਤੀ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮੁਆਫ਼ੀ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣਾ ਜੀ। ਸਾਧ ਸੰਗਤ ਜੀ, ਆਪ ਸਾਰੀਆਂ ਸੰਗਤਾਂ ਦੇ ਅੱਗੇ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ 431ਵਾਂ ਅਵਤਾਰ ਦਿਵਸ ਗੁਰਪੁਰਬ ਬਹੁਤ ਸ਼ਰਧਾ ਭਾਵਨਾ ਦੇ ਨਾਲ ਪਿਆਰਿਓ ਹਜੂਰੀ ਕ੍ਰਾਂਤੀ ਸੰਗਠਨਾਂ ਵੱਲੋਂ ਜੋ ਹਰ ਸਾਲ ਮਨਾਇਆ ਜਾਂਦਾ, ਇਸ ਸਾਲ ਵੀ ਇਹ ਪ੍ਰੋਗਰਾਮ ਜਿਹੜਾ ਹੈ ਸਾਧ ਸੰਗਤ ਜੀ 24 ਤਰੀਕ ਤੋਂ ਲੈ ਕਰਕੇ 30 ਤਰੀਕ ਤੱਕ ਇਹ ਪਾਠ ਜਿਹੜੇ ਹਨ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਮੰਗਲ ਕਾਰਿਆਲੇ ਅਬਚਲ ਨਗਰ ਕਲੋਨੀ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਵਿੱਚ ਮਨਾਇਆ ਜਾਵੇਗਾ। ਇਸ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਦਸਮ ਗ੍ਰੰਥ ਸਾਹਿਬ ਜੀ, ਸਰਬਲੋ ਪ੍ਰਕਾਸ਼ ਚੌਪਈ ਸਾਹਿਬ, ਸੁਖਮਨੀ ਸਾਹਿਬ, ਵਾਹਿਗੁਰੂ ਗੁਰਮੰਤਰ ਦੇ ਜਾਪ ਆਦਿਕ, ਸ਼ਤਰੰਜ ਗਤਕਾ ਪ੍ਰਤੀਯੋਗਤਾ ਆਦਿਕ ਸਾਧ ਸੰਗਤ ਜੀ ਕਰਾਈਆਂ ਜਾਣਗੀਆਂ। ਸੋ ਇਹ ਸਮਾਗਮ ਦੀ ਆਰੰਭਤਾ ਕੱਲ੍ਹ ਤੋਂ ਹੋ ਜਾਵੇਗੀ। ਸੋ ਆਪ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ, ਬਾਬਾ ਫਤਿਹ ਸਿੰਘ ਸਾਹਿਬ ਜੀ ਮੰਗਲ ਕਾਰਿਆਲੇ ਦੇ ਵਿੱਚ ਹਾਜ਼ਰੀਆਂ ਭਰ ਕੇ, ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਸ਼ਮੂਲਤਾਂ ਪ੍ਰਾਪਤ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟ ਹਵਾ ਪ੍ਰਵਾਨ ਕਰਦੀਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੈ ਤੇਰਾ ਕੀਤਾ ਕੇ ਵਡਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੀ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਕ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਜੇ ਵਡੇ ਆਪ ਤੇ ਵਡ ਤੇਰੀ ਦਾਤ ਜੰਦਨ ਕਰ ਕੈ ਕੀਤੀ ਰਾਤ ਖਸਮ ਵਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਿਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧਰਮਸਤਕ ਲਖਿਆ ਲਖਾਸ ਧਨ ਧਨ ਸਤਸੰਗ।

ਤੇ ਮੰਚਤ ਵਹਿ ਉਦਮ ਜਾ ਆਹਿਰ ਹਰ ਜੀਓ ਪਰਿਆ ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਵ ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਕਾਲ ਸਭ ਜਗਤ ਬਨਾਇਓ, ਦੇਵ ਦਇਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਪਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਛੀਟੀ ਤੇ ਕੁੰਚਰ ਯਸਥੂਲਾ, ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ ਹਾਂ ਜਗ ਮਾਹੇ। ਜੋ ਤਹ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਨ ਦੁਈ ਏਕ ਹੈ, ਬਿਵਿਚਾਰ ਕਿਛ ਨਾਹੇ। ਜਲ ਤੇ ਉਪਜ ਤਰੰਗ, ਜਿਉਂ ਜਲ ਹੀ ਬਖੈ ਸਮਾਹੇ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ, ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਇ। ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸੁਹਾਏ ਦੋਹਰਾ। ਜੇ ਜੇ ਤੁਮਰੇ ਧਿਆਨ ਕੋ, ਨਿਤ ਉੱਟ ਧਿਆ ਹੈ ਸੰਤ। ਅੰਤ ਲਹਿੰਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਤਿੰਨ ਬਿਧਿਅਨ ਕੀ ਕੁਲ ਵਿਖੈ, ਪ੍ਰਗਟੇ ਨਾਨਕ ਰਾਇ। ਸਭ ਸਿੱਖਣ ਕੋ ਸੁਖ ਦੇ, ਜਹ ਤਹ ਭਏ ਸਹਾਇ ਦੋਹਰਾ। ਠੀਕਰ ਫੋਰ ਦਲੀਸ ਸਿਰ, ਪ੍ਰਪੁਰ ਕੀਆ ਪਿਆਨ। ਤੇਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ, ਬਾਮਨ ਕੋ ਨਹਿ, ਕਹਿ ਤਪ ਆਵਤ ਹੈ ਜੂੰ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸਭ

ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ।

ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਭਾਉ ਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਏ ਨ ਜਾਏ ਜੇ ਆਵੈ ਤੁਧ ਆਏ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ ਜਿਹਵਾਂ ਜਪ ਗੁਰ ਨਾਵ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਵ। ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ

ਤਕ ਦੁਸ਼ਟ ਖਿਨ ਮਾਹਿ ਬਿਦਾਰਿਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ, ਮੁਰੀਦੋ, ਸੱਚਿਆਰਿਓ, ਪਿਆਰ

ਸਰਬ ਸਮੂਹ ਖਾਲਸੇ ਜੀ ਕੀ ਅਰਦਾਸ, ਸ੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਿਛਿਆ ਰਿਆਇਤ, ਬਿਰਧ ਕੀ ਪੈਜ ਰਹੇ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ, ਮਤ ਪਤਕਾ ਰਾਖਾ, ਆਪ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰਿੱਛਾ ਦਾਨ। ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾੜ, ਦਰਸ਼ਨ ਦਾਰ ਮਿਲੇ। ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮਸਰ ਜੀ, ਕੌਲਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ। ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ, ਮਹਿਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ। ਬੋਲੋ ਜੀ। ਭਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ। ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰ ਜੁਗਤ ਤਖਤ ਸੱਚਖੰਡ, ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ। ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ, ਬੋਲੋ ਜੀ, ਬੋਲੋ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਵਾਜ਼, ਅੰਤਰਜਾਮੀ, ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ, ਸੋਧਾ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ, ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸ ਵਿੱਚ ਮਤਾ ਲਿਆ ਗਿਆ ਮਹਾਰਾਸ਼ਟਰ ਸਰਕਾਰ ਵੱਲੋਂ ਦੀ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ਼੍ਰੀ ਹਜ਼ੂਰ ਅਬਚਲ ਨਗਰ ਸਾਹਿਬ ਐਕਟ 1956 ਨੂੰ ਪੂਰੀ ਤਰ੍ਹਾਂ ਬਰਖਾਸਤ ਰੱਦ ਕਰਕੇ ਉਸਦੇ ਥਾਂ 'ਤੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਧਿਨਿਯਮ 2026 ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਨੂੰ ਵਿਧਾਨ ਸਭਾ ਵਿੱਚ ਜਾਰੀ ਅਧਿਵੇਸ਼ਨ ਵਿੱਚ ਪਾਸ ਕਰਾਉਣ ਲਈ ਮਤਾ ਪੇਸ਼ ਕੀਤਾ ਜਾ ਰਿਹਾ ਹੈ। ਸਮੂਹ ਹਜ਼ੂਰੀ ਸਾਧ ਸੰਗਤ

ਸ਼੍ਰੀ ਹਜ਼ੂਰ ਅਬਚਲ ਨਗਰ ਸਾਹਿਬ ਐਕਟ 1956 ਜਿਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਰੱਖਣਾ ਚਾਹੀਦਾ। ਨਵੇਂ ਅਧਿਨਿਯਮ ਦਾ ਸਮੂਹ ਜੂਰੀ

ਫਤਿਹ ਤੇ ਸਾਧ ਸੰਗਤ ਨੂੰ ਹੋਰ ਇੱਕ ਬੇਨਤੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਮਿਤੀ 30 ਤਾਰੀਖ ਨੂੰ ਆ ਰਿਹਾ।

ਸਪਤਾ ਪਾਠ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ, ਸ਼੍ਰੀ ਸਰਵਲੋਕ ਗ੍ਰੰਥ ਸਾਹਿਬ ਜੀ ਦੇ, ਚੌਪਾਈ ਸਾਹਿਬ ਸ਼੍ਰੀ ਸੁਖਮਨੀ ਸਾਹਿਬ ਅਤੇ ਵਾਹਿਗੁਰੂ ਨਾਮ ਸਿਮਰਨ ਦੇ ਸਪਤਾਹਿਕ ਪਾਠ ਰੱਖੇ ਜਾ ਰਹੇ ਹਨ। ਇਹ ਸਾਰੇ ਹੀ ਪਾਠ ਬਾਬਾ ਸਾਹਿਬਜ਼ਾਦਾ ਫਤਿਹ ਸਿੰਘ ਜੀ ਮੰਗ

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।
1: ਬੋਲੇ

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।
1: ਬੋਲੇ

0: ਸ਼੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਦੇ ਹਨ।
1: ਬੋਲੇ।

0: ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ।

ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬੋਲੇ।

ਸਾਤ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲੇ ਸੋਨਿਹਾਰ।

हथ ऐसे गुर को बल बल जाइए।

ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दुध ॾिठे सचे मन जनम जनम जी कटी है सजन सता पातशाह सिर शाह।

ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚਾਕਾਰ ਸੱਚੇ ਤੇਰੇ ਕਰਨ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਜੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਦਾਖੇ ਲਖ

0: ਸਰਵਰ ਜਾਏ ਮਹਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾਵਚ ਵਾਸ, ਇੱਕ ਨਾ ਹੁਕਮ ਸਮਾਇਲ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕਰਲੇ, ਇੱਕ ਨਾ

ਸਰੋਕ ਮਹਿਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਬਿਸਮਾਦ ਭੇਦ ਬਿਸਮਾਦ ਬਿਸਮਾਦ ਰੰਗ ਬਿਸਮਾਦ ਨਾਗੇ ਫਿਰੇ ਤੰਤ ਬਿਸਮਾਦ ਪੌਣ ਸੁੰਦ ਪਾਣੀ ਬਿਸਮਤ ਨਿਖੇਡ ਬਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਬਿਸਮਾਦ ਭੋਗ ਬਿਸਮਾਦ ਬਿਸਮਾਦ ਸਾਲਾ ਬਿਸਮਾਦ

0: ਨਾਨਕ ਬੂਝਣ ਪੂਰੇ ਪਾਗ ਮਹਿਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸ਼।

ਪਹਿਲਾ ਭਾਵੇਂ ਚ ਬਣਵਾਸ ਦਵਾਓ ਭਾਵੇਂ ਚੱਲੇ ਲੱਖ ਦਰਿਆਓ ਭਾਵੇਂ ਚੁੜੇ ਬੇਕਾਰ ਭਾਵੇਂ ਚ ਦਰਤੀ ਦੱਬੀ ਪਾਰ ਭਾਵੇਂ ਚੰਦ ਫਿਰੇ ਸਿਰ ਪਾਰ ਭਾਵੇਂ ਚ ਰਾਜਾ ਤੈਨੂੰ ਦੁਬਾਰ ਭਾਵੇਂ ਚ ਸੂਰਜ ਭਾਵੇਂ ਚੰਦ ਕਹੋ ਖੁੰਡ ਚਲ ਤਨਾਂਤ ਭਾਵੇਂ ਚ ਸਤਿਪੁਰ ਸੁਰਨਾਥ ਭਾਵੇਂ ਚ ਡਾਣਿਆ ਆਕਾਸ ਭਾਵੇਂ ਚੋਦ ਮਹਾਬਲ ਸੂ

ਕੌੜੀ ਨਦਰ ਕਰੇ ਜੇ ਆਪਣੀ ਤਨ ਤੇ ਸਤਿਗੁਰ ਪਾਇਆ ਇਹੋ ਜਿਹੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇਵ ਦਾਤਾ ਕੋ ਨਹੀਂ ਸਭ ਸੁਣੀਏ ਲੋਕ ਸੁਪਾਇਆ।

ਕੌੜੀ ਸੇਵ ਕੀਤੀ ਸੰਤੋਖੀ ਜਿਨੀ ਸੱਚ ਸੱਚ ਧਿਆਇਆ ਉਹ ਨੀ ਮੰਦੇ ਪੈਰ ਨਾ ਰੱਖਿਓ ਕਰ ਸੁਕਰ ਧਰਮ ਕਮਾਇਆ ਉਹ ਨੀ ਦੁਨੀਆਂ ਤੋੜੇ ਬੰਧਨਾ ਅਨ

ਅੰਡਤ ਦੁਰਮੁਖਾ ਖਾਣੀ ਸਿਤ ਦਹਾ ਸੋਮਿਤ ਦਾਨ ਨਾਨਕਾ ਸਰਾ ਮਿਰ ਜਨਤਾ ਨਾਨ ਜਿਤ ਪੈ ਕਿਸਮਾ ਲਿ ਸਭਨਾ ਜਿਨ ਕਰਤੇ ਕਰਨਾ ਕਿਆ ਚਿੰਤਾ ਬਿਕਰਣੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਪਾਇ ਜਗ ਤਿਸ ਦੁਆਰੀ ਸਵਾਸ ਤਿਸ ਤਿਸ

ਸ਼ਲੋਕ ਮਹਲਾ ਪਹਿਲਾ। ਕੁੜ ਰਾਜਾ ਕੁੜ ਪ੍ਰਜਾ ਕੁੜ ਸਭ ਸੰਸਾਰ, ਕੁੜ ਮੰਡਪ ਕੁੜ ਮਾੜੀ ਕੁੜ ਪੈਸਣ ਹਾਰ, ਕੁੜ ਸੋਨਾ ਕੁੜ ਰੁਪਾ ਕੁੜ ਪਹਿਨਣ ਹਾਰ, ਕੁੜ ਕਾਇਆ ਕੁੜ ਕੱਪੜ ਕੁੜ ਰੁਪਾ ਪਾਰ, ਕੁੜ ਮੀਆਂ ਕੁੜ ਬੀਬੀ ਖਪੋਏ ਖਾਰ, ਕੁੜ ਕੁੜ ਨਹਿ ਲਗਾ।

ਕੂੜਾ ਤਲੀ ਖਾਕ ਜਿਮ ਲੈ ਤਮਸਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਮਨ ਲਗ ਧਿਆਈਐ ਫਲ ਦੇਵੇ ਹੋ ਪਾਈਏ ਜੇ ਵੇਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ।